Vâng. Vâng.

ਗੁਰਾਂ ਦੀ ਸੱਜਣ ਵਜ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਵਿਆਹ ਕਾਰਜਾਂ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਗੁਰੂ ਘਰ ਵਿਖੇ ਇਕੱਤਰ ਹੋਏ ਹੋ ਮੈਂ ਪਰਿਵਾਰ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਕਾਕਾ ਜੀ ਦਾ ਸਿਹਰਾ 'ਤੇ ਜੋ ਕਲਗੀ ਹੈ ਇਹ ਵਧਾ ਦਿੱਤੀ ਜਾਵੇ ਜੀ ਅਤੇ ਨਾਲ ਹੀ ਬੀਬਾ ਜੀ ਨੂੰ ਵੀ ਬੇਨਤੀ ਹੈ ਕਿ ਸਤਿਗੁਰਾਂ ਦੇ ਸਨਮੁਖ ਹਾਜ਼ਰ ਹੋਣ ਦੀ ਕਿਰਪਾਲਤਾ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਸੁਭਾਗ ਜੋੜਾ ਅਤੇ ਉਹਨਾਂ ਦੇ ਮਾਤਾ ਪਿਤਾ ਸ਼ਾਮਿਲ ਹੋਣਗੇ। ਬਾਕੀ ਸਾਰੀ ਸੰਗਤ ਇਸੇ ਤਰ੍ਹਾਂ ਬੈਠੀ ਰਹੇ। ਭਾਈ ਸਾਹਿਬ ਜੀ ਆਰੰਭਤਾ ਦੀ ਅਰਦਾਸ ਕਰਨਗੇ। ਜੀ ਖੜ੍ਹੇ ਹੋ ਜਾਓ।

ਆਇਆ ਦੂਰੋਂ ਚੱਲ ਕੇ ਮੈਂ ਟੱਕੀ ਤੋਂ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ

ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਖ ਤਿਖ ਸਮਦੀ ਨੂਰ ਅਰਸੋਂ ਪੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹੋ ਸਿਰਸਾ ਹਾਂਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੀ ਸਾਹੋ ਸਤਨਾਮ।

ਪਰਮੇਸ਼ੁਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ੁਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ ਸਾਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ।

ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਸੁਭਾਗ ਜੋੜੀ ਸਰਦਾਰ ਹਰਪ੍ਰਤਾਪ ਸਿੰਘ ਅਤੇ ਬੀਬੀ ਕਿਰਨਦੀਪ ਕੌਰ ਜੀ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਆਨੰਦ ਕਾਰਜ ਦੀ ਮਰਿਆਦਾ ਦੀ ਆਰੰਭਤਾ ਹੋਣ ਲੱਗੀ ਹੈ। ਆਪ ਜੀ ਨੇ ਜਿਸ ਤਰੀਕੇ ਨਾਲ ਸਤਿਗੁਰੂ ਸਾਹਿਬ ਜੀ ਦੀ ਮਰਿਆਦਾ ਨੂੰ ਆਪ ਜੀ ਨੂੰ ਸਮਝਾਇਆ ਜਾਏਗਾ, ਆਪ ਜੀ ਨੇ ਧਿਆਨ ਦੇ ਨਾਲ ਉਹਨਾਂ ਗੱਲਾਂ ਨੂੰ ਨੋਟ ਕਰ ਲੈਣਾ ਹੈ ਜੀ। ਸਭ ਤੋਂ ਪਹਿਲਾਂ ਹੁਣ ਭਾਈ ਸਾਹਿਬ ਜੀ ਪੱਲੇ ਦਾ ਸ਼ਬਦ ਪੜ੍ਹਨਗੇ, ਜਿਸ ਦੇ ਵਿੱਚ ਲੜਕੀ ਦੇ ਪਿਤਾ ਲੜਕੇ ਦਾ ਪੱਲਾ ਲੜਕੀ ਨੂੰ ਫੜਾਉਣਗੇ ਔਰ ਉਸ ਤੋਂ ਉਪਰੰਤ ਲਾਵਾਂ ਦੇ ਪਾਠ ਦੀ ਆਰੰਭਤਾ ਤੋਂ ਪਹਿਲਾਂ ਆਪ ਜੀ ਨੂੰ ਸਾਰੀ ਮਰਿਆਦਾ ਦੱਸ ਦਿੱਤੀ ਜਾਵੇਗੀ। ਹੁਣ ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਉਹ ਪੱਲੇ ਦਾ ਸ਼ਬਦ ਪੜ੍ਹਨ ਦੀ ਪੱਲੇ ਦੀ ਰਸਮ ਅਦਾ ਕੀਤੀ ਜਾਵੇ ਜੀ।

ਹੁਣ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਚਾਰ ਲਾਵਾਂ ਦੇ ਪਾਠ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਹੋਣਗੇ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਜਿਸ ਵਕਤ ਵੀ ਇੱਥੋਂ ਪਹਿਲੀ ਲਾਮ ਦਾ ਪਾਠ ਕੀਤਾ ਜਾਵੇਗਾ, ਪਹਿਲੀ ਲਾਮ ਦੇ ਪਾਠ ਤੋਂ ਸਮਾਪਤੀ 'ਤੇ ਜਿੱਥੇ ਨਾਨਕ ਸ਼ਬਦ ਆ ਜਾਵੇਗਾ, ਨਿਸ਼ਾਨੀ ਇਹ ਹੋਏਗੀ ਕਿ ਨਾਲ ਹੀ ਭਾਈ ਸਾਹਿਬ ਜੀ ਕੀਰਤਨ ਆਰੰਭ ਕਰ ਦੇਣਗੇ। ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਕੇ ਸਤਿਗੁਰੂ ਜੀ ਨੂੰ ਸੱਜੇ ਹੱਥ ਰੱਖਦਿਆਂ ਇਸ ਪਾਸਿਓਂ ਜਿਹੜਾ ਹੈ ਉਹ ਪਰਿਕਰਮਾ ਸ਼ੁਰੂ ਕਰਨੀ ਹੈ। ਸਰਦਾਰ ਹਰਪ੍ਰਤਾਪ ਸਿੰਘ ਜੀ, ਤੁਸੀਂ ਅੱਗੇ ਲੱਗਣਾ ਹੈ, ਬੜੇ ਸਹਿਜ ਵਿੱਚ ਆਰਾਮ ਦੇ ਨਾਲ ਪਰਿਕਰਮਾ ਕਰਨੀ ਹੈ। ਫੋਟੋਗ੍ਰਾਫਰ ਵੀਰਾਂ ਨੂੰ ਬੇਨਤੀ ਕਿ ਆਪ ਜੀ ਵਿੱਚ ਕਿਸੇ ਨੂੰ ਵੀ ਰੋਕ ਕੇ ਤਸਵੀਰ ਨਹੀਂ ਖਿੱਚਣੀ। ਆਪ ਜੀ ਜਦੋਂ ਪਰਿਕਰਮਾ ਕਰਕੇ ਫਿਰ ਆਪਣੇ ਸਥਾਨ 'ਤੇ ਆਓਗੇ, ਇੱਥੇ ਨਮਸਕਾਰ ਕਰਕੇ ਤੁਸੀਂ ਫਿਰ ਆਪਣੀ ਜਗ੍ਹਾ 'ਤੇ ਬੈਠ ਜਾਣਾ। ਇਸੇ ਤਰ੍ਹਾਂ ਚਾਰ ਵਾਰ ਜਿਹੜਾ ਹੈ ਉਹ ਆਪ ਜੀ ਨੇ ਪਰਿਕਰਮਾ ਕਰਨੀ ਹੈ। ਚਾਰ ਲਾਵਾਂ ਦੇ ਪਾਠ ਸੰਪੂਰਨ ਹੋਣਗੇ। ਆਪ ਜੀ ਨੇ ਬੜੇ ਸਹਿਜ ਅਤੇ ਸਬਰ ਵਿੱਚ ਗੁਰੂ ਸਾਹਿਬ ਜੀ ਦੇ ਸਨਮੁੱਖ ਜੋ ਅੱਜ ਸਤਿਗੁਰੂ ਸਾਹਿਬ ਜੀ ਦੀ ਬਖਸ਼ੇ ਸਦਕਾ ਆਪ ਜੀ ਨੇ ਗ੍ਰਹਿਸਥ ਧਰਮ ਵਿੱਚ ਪ੍ਰਵੇਸ਼ ਕਰਨਾ ਹੈ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਰੱਖਣੀ ਜੀ। ਆਓ ਹੁਣ ਲਾਵਾਂ ਦੇ ਪਾਠ ਪ੍ਰਾਰੰਭ ਕਰੀਏ ਜੀ। ਸਤਿ

ਨਾਮ ਧਿਆਵਹੁ ਸਿਮਰਿਤ ਨਾਮ ਦ੍ਰਿੜਰਾਇਆ ਸਤਿਗੁਰ ਗੁਰਪੂਰਾ ਆਰਾਧੋ ਸਭ ਕਿਲਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡਭਾਗੀ ਮਾ

ਨਿਰਭਉ ਭੈ ਮਨ ਹੋਇ ਹਉਮੈ ਮੈਲ ਗਵਾਇਆ। ਬਲਰਾਮ ਜੀਉ ਨਿਰਮਲ ਭਉ ਪਾਇਆ ਹਰ ਗੁਣ ਗਾਇਆ। ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ। ਸੁਆਮੀ ਸਰਬ

ਸੰਤ ਜਨਾ ਵਡਭਾਗੀ ਪਾਇਆ, ਹਰ ਕਥੀਆ ਕਥ ਕਹਾਣੀ, ਹਿਰਦੈ ਹਰ ਹਰ ਹਰ ਧੁਨੀ ਉਪਜੀ, ਹਰ ਜਪੀਐ ਮਸਤਕ ਭਾਗ ਜੀਓ।

ਭਾਇਆ ਅਨ ਦਿਨ ਹਰ ਲਿਵ ਲਾਗੀ ਹਰ ਮਿੱਠਾ ਲਾਇਆ ਮੇਰੇ ਪ੍ਰਭ ਭਾਇਆ ਅਨ ਦਿਨ ਹਰ ਲਿਵ ਲਾਈ ਮਨ ਚਿੰਦਿਆ ਫਲ ਪਾਇਆ ਸੁਆਮੀ

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਵਿਸਾਹਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ

ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ, ਖੁੱਲ੍ਹੇ ਦਰਸ਼ਨ ਦੀ ਦਾਨ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ

ਸਰਦਾਰ ਹਰ ਪ੍ਰਤਾਪ ਸਿੰਘ ਕੰਗ, ਸਪੁੱਤਰ ਸਰਦਾਰ ਅਮਰਜੀਤ ਸਿੰਘ, ਬੀਬੀ ਕੁਲਵੀਰ ਕੌਰ ਜੀ, ਬੇਟੀ ਕਿਰਨਦੀਪ ਕੌਰ ਗਿੱਲ, ਸਪੁੱਤਰੀ ਕੁਲਦੀਪ ਸਿੰਘ, ਸਰਬਜੀਤ ਕੌਰ, ਪੋਤਰੀ ਮਹਿੰਦਰ ਕੌਰ, ਸਤਿਗੁਰੂ ਜੀ ਆਪ ਜੀ ਦੇ ਅਸਥਾਨਾਂ 'ਤੇ ਸਰਦਾਰ ਹਰ ਪ੍ਰਤਾਪ ਸਿੰਘ ਅਤੇ ਬੀਬੀ ਕਿਰਨਦੀਪ ਕੌਰ ਜੀ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਦੱਸੀ ਹੋਈ ਮਰਿਆਦਾ ਅਨੁਸਾਰ ਸੰਪੂਰਨ ਹੋਇਆ ਹੈ। ਸਤਿਗੁਰੂ ਜੀ ਓਮ, ਚਾਰ ਲਾਵਾਂ ਦੇ ਪਾਠ ਹੋਏ, ਗੁਰਬਾਣੀ ਕੀਰਤਨ ਹੋਏ, ਸਤਿਗੁਰੂ ਜੀ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਸੁਭਾਗ ਜੋੜੀ ਨੇ ਗ੍ਰਹਿਸਥ ਧਰਮ ਵਿੱਚ ਪ੍ਰਵੇਸ਼ ਕੀਤਾ ਹੈ, ਸਤਿਗੁਰੂ ਜੀ ਉਹ ਕਿਰਪਾਲਤਾ ਕਰਨੀ, ਗ੍ਰਹਿਸਥ ਜੀਵਨ ਵਿੱਚ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ, ਸਤਿਗੁਰੂ ਪ੍ਰੇਮ ਇਤਫਾਕ ਬਖਸ਼ਣੇ, ਦੋਨਾਂ ਪਰਿਵਾਰਾਂ ਦਾ ਆਪਸੀ ਤਾਲਮੇਲ ਬਣਾਉਣਾ, ਪਾਤਸ਼ਾਹ ਜੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸੁੰਦਰ ਪੁਸ਼ਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ, ਲੋਕ ਪ੍ਰਲੋਕ ਪੜਦੇ ਕੱਜ ਲੈਣੇ, ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਓ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਰੋ ਕਿਰਪਾ ਸਤਿਗੁਰੂ ਜੀ ਓ ਆਨੰਦ ਕਾਰਜ ਦੀ ਸੰਪੂਰਨਤਾ ਦੀ ਕੀ ਅਰਦਾਸ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੀ ਹਮਾਰੀ ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੈਸਾਣੈ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ ਸੋ ਕਹੁ ਤਲ ਗੁਰ ਸੇਵੀਐ ਐਹਨਿਸ ਸਹਿਜ ਸੁਭਾਏ ਦਰਸਨ ਪਰਸਿਆਏ ਗੁਰੂ ਗੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮਦੀ ਨੂਰ ਅਰਸਾਂ ਕੁਰਸਾਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਆਂਦੇ ਸਾਹ ਜਿਸ ਪਾਸ ਬਹਿ

ਅੰਤ ਪੂਰਨ ਪਰਮੇਸ਼ੁਰ ਹੈ। ਸਿਮਰੰਤ ਸੰਤ ਸਰਬਤਰ ਰਮਣ, ਨਾਨਕ ਅਗਨਾਸਨ ਜਗਦੀਸ਼ੁਰ ਹੈ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਸਿਮਰੰਤ ਸੰਤ ਸਰਬਤਰ ਰਮਣ, ਨਾਨਕ ਅਗਨਾਸਨ

0: ਜਿਸ ਆਪ ਬੁਝਾਈ ਸੋ ਬੁੱਝ ਸੀ ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਸੁਭਾਗ ਜੋੜੀ ਸਰਦਾਰ ਹਰਪ੍ਰਤਾਪ ਸਿੰਘ ਅਤੇ ਬੀਬੀ ਕਿਰਨਦੀਪ ਕੌਰ, ਸਤਿਗੁਰੂ ਜੀ ਦੀ ਕਿਰਪਾ ਹੋਈ ਆਪ ਜੀ ਦਾ ਸ਼ੁਭ ਆਨੰਦ ਕਾਰਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਸੰਪੂਰਨ ਹੋਇਆ। ਆਪ ਸਮੂਹ ਸੰਗਤਾਂ ਨੂੰ ਸਤਿਗੁਰੂ ਜੀ ਦੇ ਅਸਥਾਨਾਂ ਵੱਲੋਂ ਬੇਅੰਤ ਬੇਅੰਤ ਵਧਾਈਆਂ ਹੋਵਣ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਆਪ ਜੀ ਨੂੰ ਗ੍ਰਹਿਸਥ ਜੀਵਨ ਦੀਆਂ ਬੇਸ਼ੁਮਾਰ ਬੇਅੰਤ ਖੁਸ਼ੀਆਂ ਸਤਿਗੁਰੂ ਜੀ ਬਖਸ਼ਿਸ਼ ਕਰਨ। ਆਪਸੀ ਪ੍ਰੇਮ ਅਤੇ ਇਤਫਾਕ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਨ। ਆਪ ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਆਪ ਜੀ ਸਤਿਗੁਰੂ ਜੀ ਦੇ ਸਨਮੁੱਖ ਅੱਜ ਇੱਕ ਨਵੇਂ ਰਿਸ਼ਤੇ ਦੇ ਬੰਧਨ ਵਿੱਚ ਬੱਝੇ ਹੋ। ਉਹ ਰਿਸ਼ਤਾ ਪਤੀ ਅਤੇ ਪਤਨੀ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਤੁਹਾਨੂੰ ਬਖਸ਼ਿਸ਼ ਕੀਤਾ ਹੈ। ਆਪ ਜੀ ਕਰਕੇ ਦੋਵੇਂ ਪਰਿਵਾਰ ਇਕੱਤਰ ਹੋਏ ਹਨ। ਸਤਿਗੁਰੂ ਸਾਹਿਬ ਜੀ ਦੀ ਆਗਿਆ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਨਾ ਹੈ। ਦੋਵਾਂ ਜਾਣਿਆਂ ਨੇ ਨਿਤਨੇਮੀ ਹੋਣਾ ਹੈ, ਗੁਰਬਾਣੀ ਦਾ ਜਾਪ ਕਰਨਾ ਹੈ, ਸਵੇਰੇ ਅਤੇ ਸ਼ਾਮ ਨਿਤਨੇਮ ਨਹੀਂ ਛੱਡਣਾ। ਉਸ ਤੋਂ ਉਪਰੰਤ ਜੀਵਨ ਵਿੱਚ ਸਮਾਂ ਬਤੀਤ ਕਰਦਿਆਂ ਦੁੱਖ ਆਵੇ ਸੁੱਖ ਆਵੇ, ਦੁੱਖ ਆਏ ਤਾਂ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ, ਸੁੱਖ ਆਏ ਤਾਂ ਸ਼ੁਕਰਾਨਾ ਕਰਨਾ ਹੈ। ਉਸ ਤੋਂ ਉਪਰੰਤ ਆਪ ਦੋਵਾਂ ਜੀਆਂ ਨੇ ਇੱਕ ਦੂਸਰੇ ਦਾ ਸਤਿਕਾਰ ਬਹਾਲ ਰੱਖਣਾ ਹੈ, ਇੱਕ ਦੂਸਰੇ ਦਾ ਸਤਿਕਾਰ ਅਦਬ ਆਪਣੇ ਰਿਸ਼ਤੇਦਾਰਾਂ ਵਿੱਚ ਵੀ, ਆਪਣੇ ਮਾਤਾ ਪਿਤਾ ਦੇ ਸਨਮੁੱਖ ਵੀ, ਔਰ ਇਸੇ ਪ੍ਰਕਾਰ ਮਾਤਾ ਪਿਤਾ ਦਾ ਸਤਿਕਾਰ ਆਪਣੀ ਪਤਨੀ ਅਤੇ ਪਤੀ ਦੇ ਸਨਮੁੱਖ ਕਾਇਮ ਰੱਖਣਾ ਹੈ। ਉਸ ਤੋਂ ਉਪਰੰਤ ਸਤਿਗੁਰੂ ਸਾਹਿਬ ਜੀ ਦੇ ਇਸ ਬਖਸ਼ਿਸ਼ ਕੀਤੇ ਹੋਏ ਰਿਸ਼ਤੇ ਵਿੱਚ ਕਿਸੇ ਵੀ ਪ੍ਰਕਾਰ ਜਿਹੜਾ ਹੈ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਬਣਦੀ ਹੈ ਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਉਹ ਦਾਤਾਂ ਮੰਗਣੀਆਂ ਹਨ। ਸਤਿਗੁਰੂ ਸਾਹਿਬ ਜੀ ਤੋਂ ਬੇਮੁੱਖ ਹੋ ਕੇ ਔਰ ਕਿਸੇ ਪਾਸੇ ਨਹੀਂ ਜਾਣਾ। ਔਰ ਮਾਤਾ ਪਿਤਾ ਦਾ ਅਦਬ, ਸਹੁਰੇ ਪਰਿਵਾਰ ਦਾ ਅਦਬ ਸਰਦਾਰ ਹਰਪ੍ਰਤਾਪ ਸਿੰਘ ਜੀ ਨੇ ਕਰਨਾ ਹੈ। ਕਿਰਨਦੀਪ ਕੌਰ ਜੀ ਨੇ ਵੀ ਆਪਣੇ ਸਹੁਰੇ ਪਰਿਵਾਰ ਦਾ ਅਦਬ ਸਤਿਕਾਰ ਕਰਨਾ ਹੈ, ਜਿਹਦੇ ਨਾਲ ਦੋਵੇਂ ਪਰਿਵਾਰ ਜਿਹੜੇ ਹਨ ਆਪਸੀ ਜੁੜੇ ਰਹਿਣ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਆਓ ਹੁਣ ਗੁਰਦੁਆਰਾ ਸਾਹਿਬ ਜੀ ਦੇ ਮੈਨੇਜਰ ਸਰਦਾਰ ਪ੍ਰਿਤਪਾਲ ਸਿੰਘ ਜੀ, ਉਹ ਆਪ ਜੀ ਦੇ ਸਨਮੁੱਖ ਉਹ ਜ਼ਰੂਰੀ ਵਿਚਾਰਾਂ ਹਨ ਉਹ ਆਪ ਜੀ ਦੇ ਸਨਮੁੱਖ ਰੱਖਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਪ੍ਰਮਾਣ ਹੈ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਟ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਟ, ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ, ਕੰਗ ਪਰਿਵਾਰ ਅਤੇ ਗਿੱਲ ਪਰਿਵਾਰ ਨੂੰ ਸਤਿਗੁਰਾਂ ਨੇ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਨੇ। ਸੇਵਕ ਪਰਿਵਾਰ ਸਰਦਾਰ ਅਮਰਜੀਤ ਸਿੰਘ ਜੀ ਕੰਗ, ਬੀਬੀ ਕੁਲਵੀਰ ਕੌਰ ਜੀ ਕੰਗ, ਤਿੰਨਾਂ ਦਾ ਬੇਟਾ ਕਾਕਾ ਹਰਪ੍ਰਤਾਪ ਸਿੰਘ ਜੀ ਕੰਗ, ਦੂਸਰਾ ਸੇਵਕ ਪਰਿਵਾਰ ਸਰਦਾਰ ਕੁਲਦੀਪ ਸਿੰਘ ਜੀ, ਬੀਬੀ ਸਰਬਜੀਤ ਕੌਰ ਗਿੱਲ, ਤਿੰਨਾਂ ਦੇ ਬੇਟੀ ਬੱਚੀ ਕਿਰਨਦੀਪ ਕੌਰ ਗਿੱਲ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ, ਕਾਕਾ ਹਰਪ੍ਰਤਾਪ ਸਿੰਘ ਅਤੇ ਬੱਚੀ ਕਿਰਨਦੀਪ ਕੌਰ ਦੇ ਆਨੰਦ ਕਾਰਜ ਦੀ ਮਰਿਆਦਾ ਸੰਪੂਰਨ ਹੋਈ ਹੈ। ਸੁਦਾਸ ਸਮੁੱਚੇ ਸਟਾਫ ਵੱਲੋਂ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਦੋਵਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ, ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ। ਸਤਿਗੁਰੂ ਜੀ ਕਿਰਪਾ ਕਰਨ, ਇਸ ਜੋੜੀ ਦੇ ਸੀਸ 'ਤੇ ਆਪਣਾ ਮੇਰਾ ਪ੍ਰਯਤ ਰੱਖਣ, ਆਪਸ ਵਿੱਚ ਪ੍ਰੇਮ ਪਿਆਰ ਬਖਸ਼ਿਸ਼ ਕਰਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ, ਗੁਰੂ ਘਰ ਦੀ ਸੇਵਾ ਭਾਵਨਾ ਬਖਸ਼ਿਸ਼ ਕਰਨ। ਦੇਸ਼ਾਂ ਵਿਦੇਸ਼ਾਂ ਵਿੱਚ ਸੱਚੇ ਪਾਤਸ਼ਾਹ ਜੀ ਆਪਣੇ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਾਪਤ ਰੱਖਣ, ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ। ਸੋ ਇੱਕ ਵਾਰ ਫਿਰ ਤੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗਿੱਲ ਪਰਿਵਾਰ ਅਤੇ ਕੰਗ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਹੁਣ ਬੇਨਤੀ ਹੈ ਬੱਚੇ ਬੱਚੀ ਦੇ ਮਾਤਾ ਪਿਤਾ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇੱਥੇ ਜੋ ਸ਼ਗਨ ਦੀ ਜਿਹੜੀ ਰਸਮ ਹੈ ਨਿਭਾ ਸਕਦੇ ਨੇ। ਬਾਕੀ ਦੀ ਸੰਗਤ ਚਰਨਾਂ ਵਿੱਚ ਬੇਨਤੀ, ਨਾਲ ਹੀ ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਆਪ ਸੰਗਤਾਂ ਨੂੰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਇੱਕ ਜ਼ਰੂਰੀ ਬੇਨਤੀ ਹੈ ਕਿ ਮਹਾਰਾਜ ਸਾਹਿਬ ਜੀ ਦਰਬਾਰ ਹਾਲ ਦੇ ਵਿੱਚੋਂ ਬਾਹਰ ਜਾਣ ਲੱਗਿਆ ਕੋਈ ਵੀ ਗੁਰਮੁਖ ਪਿਆਰਾ ਆਪਸ ਵਿੱਚ ਕੋਈ ਉੱਚੀ ਆਵਾਜ਼ ਦੇ ਵਿੱਚ ਕੋਈ ਗੱਲਬਾਤ ਨਾ ਕਰੇ, ਇਹ ਬੇਨਤੀ ਪਰਿਵਾਰ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਦ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ਼੍ਰੀ ਗੁਰੂਦੇਵ ਨਮੈ। ਅਸ਼ਟਪਦੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਗਣਤ ਅਨੇਕੈ। ਵੇਦ ਪ੍ਰਾਣ ਸਿਮਰੋ ਸੋਧ ਆਖਿਰ ਕਿਨੇ, ਰਾਮ ਨਾਮ ਇੱਕ ਅੱਖਰ ਕਿਨਕਾ। ਇੱਕ ਜਿਸ ਜੀਵ ਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ। ਕਾਂਖੀਏ ਕੈ ਦਰਸ ਤੁਹਾਰੋ, ਨਾਨਕੁਨ ਸੰਗ ਮੋਹਿ ਉਦਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ, ਪ੍ਰਭ ਕੈ ਸਿਮਰਨ ਨੰਦ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗ ਹਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਭਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਂ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੂਚਾ। ਪ੍ਰਭ ਕੈ ਸਿਮਰਨ ਤਿਸ਼ਨਾ ਬੂਜੈ, ਪ੍ਰਭ ਕੈ ਸਿਮਰਨ ਸਭ ਕੀ ਸੁਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਏ ਸਮਾਏ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਨਾਸੀ। ਸਿਮਰਨ ਤੇ ਲਾਗੇ ਜਨਾਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਅਨੰਦ ਘਨੇਰੇ, ਪ੍ਰਭ ਕੋ ਸਿਮਰੈ ਵਸੇ ਹਨੇਰੇ। ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ। ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬੇਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰੈ ਸੇ ਜਨ ਜਿਨ ਕੋ ਭਰਮਿਆ, ਨਾਨਕ ਤਿਨ ਜਨ ਸਰਨੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਪਾਏ। ਹਰ ਸਿਮਰਨ ਭੈ ਸਿਧ ਜਤੀ ਦਾਤੇ, ਹਰ ਸਿਮਰਨ ਨੀ ਚੌਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨ ਭਾਈ, ਮਾਨੂ ਹਾ ਨਾਮ ਤੇਰੈ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੈ ਚਲੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹਿ ਉਦਾਰੀ। ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਹਨੇਰੇ। ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਰੋਰੀ ਬੰਧ ਨਾ ਭਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿਕ ਨਾ ਬੁਝਾਵੈ, ਹਰ ਕਾ ਨਾਮ ਜਪਤ ਅਗਾਵੈ। ਜਿਹ ਮਾਰਗ ਇਹ ਜਾਤ ਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ।
ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਹੈ ਪਾਰ ਪਰਾਹੀ, ਅਨਕ ਵਿਗਨ ਜੈ ਆਏ ਸੰਘਾਰੇ, ਹਰ ਕਾ ਨਾਮ ਤਤਕਾਲ ਉਦਾਰੇ, ਅਨਕ ਜੋਨ ਜਨ ਮੈਂ ਮਰ ਜਾਮ, ਨਾਮ ਜਪਤ ਪਾਵੈ ਵਿਸ਼ਰਾਮ, ਹੋ ਮੈਲਾ ਮਲ ਕਬੂਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੇ ਸੰਗ, ਜੇ ਮਾਰ ਕੇ ਗਨ ਜਾਏ ਨ ਕੋਸਾ, ਹਰ ਕਾ ਨਾਮ ਹੁਆ ਸੰਗਤੋਸਾ, ਜਹ ਪੈਂਡੈ ਮਹਿ ਅੰਧ ਗਵਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹਿ ਨਾਲ ਪਚਾਨੂ, ਜਹ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ, ਜਹਾਂ ਤੇਰੇ ਕਾ ਮਨ ਦੁਜ ਕਰਕੈ, ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ, ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਕਤ ਸਾਧ ਕਮਾਤ, ਹਰ ਜਨ ਕੇ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਵ ਪਰੇ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੈ, ਨਾਨਕ ਜਨ ਸੰਕੇਤੇ ਤਰੈ, ਪਾਰ ਜਾਤੇ ਹਰ ਕੋ ਨਾਮ, ਕਾਮ ਧਿਨ ਹਰ ਹਰ ਗੁਣਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਤਾ, ਨਾਮ ਕੀ ਮਹਿਮਾ ਸੰਤ ਰਿਤ ਵਸੈ, ਸੰਤ ਪ੍ਰਤਾਪ ਦੁਰਦ ਸਭ ਨਸੈ, ਸੰਤ ਕਾ ਸੰਗ ਬੜਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ, ਨਾਮ ਤੁਲ ਕਛੁ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਇਸ ਲੋਕ, ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋ ਮੈਂ ਵਰਤਨਾ, ਸਰੀਰ ਕਟਾਏ ਹੋ ਮੈਂ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ, ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ, ਮਹਾ ਉਦਾਸ ਬਿਸਰਤੀ ਵੈ, ਅਗਨ ਮਾਹੇ ਹੋਮਤ ਪ੍ਰਾਨ, ਕਨਕ ਅਸ਼ਵ ਹੈ ਭਰਭੂਮ ਦਾਨ, ਨਿਉਲੀ ਕਰਮ ਕਰੇ ਬਵਾਸਣ, ਜੈਨ ਮਾਰਗ ਸੰਜਮਤ ਸਾਧਨ, ਨਿਮਕ ਨਿਮਕ ਕਰ ਸਰੀਰ ਕਟਾਵੈ, ਧੁਆਪੀ ਹੋਮੈ ਮਹਿਲ ਨਾ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ, ਮਨ ਕਾਮਨਾ ਤੀਰ ਦੇ ਛੁਟੈ, ਗਰਭ ਗਮਾਨਾ ਮਨ ਤੇ ਹੁਟੈ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬਹੂ ਨਾ ਵਿਖਿਆ ਟਰੈ, ਜਲ ਧੋਵੈ ਬਹੁ ਦੇਹ ਅਨੀਤ, ਸ਼ੁੱਧ ਕਾਂ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੈ ਪਤਿਤ ਬਹੁ ਮੂਚ, ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਅਨਕ ਜਤਨ ਕਰ ਦਿਸ਼ਨ ਧਰਾਪੈ, ਭੇਖ ਅਨੇਕ ਅਗ ਨਹੀਂ ਬੂਜੈ, ਘੋਟ ਪਾਪ ਦਰ ਗਹਿ ਨਹੀਂ ਸੀਜੈ, ਛੂਟ ਸਨਾਹੀ ਉਬ ਪਿਆਲ, ਮੋਹੇ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾ ਸੰਗੇ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਜਨਾ ਕੀ ਸਰਨੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ, ਆਪਸ ਕੋ ਜੋ ਜਾਣੇ ਨੀਚਾ, ਸੋ ਗਨੀਐ ਸਭ ਤੇ ਉੱਚਾ, ਜਾਂ ਕਾ ਮਨ ਹੋਏ ਸਗਲ ਕਿਰੇਨਾ, ਹਰ ਹਰ ਨਾਮ ਦਿਨ ਘਟ ਘਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਭੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦਿਸ਼ਤੇਤਾ, ਨਾਨਕ ਪਾਪੁਨ ਨਹੀਂ ਲੇਪਾ,
निर्धन को धन देरो नाउ निथा में को नाउ देरा ताउ निमाने को प्रभ देरो मान सगल कटाको देवो दान करन करावन हार स्वामी सगल कटाके अंतर जामी अपनी गत मित जानू आपे आपन संगा प्रभ राते तुमरी उस्त तुम ते होए नानक अवर न जान सकोए सर्व धर्म श्रेष्ठ धर्म हर को नाम जप निर्मल कर्म सगल किरिया में उत्तम किरिया सा संग दुर्मत मल हिरिया सगल उद्यम में उद्यम भला हर का नाम जपो जी सदा सगल बानी में अमृत बानी हर को जस नसन बकानी सगल तान ते उत्तम तान नानक जे कट बसे हर नाम सुलोक निर्गुण आरे आनिया सो प्रभ सदा संभाल जिनकी आत जीत रख नानक निभी नाल अष्टपदी रमैया के गुणचेत प्राणी कवन मूलते कवन दृष्टानी जिन तू सा सवार शिंगारिया गर्भगन मैं जिने उबारिया बार व्यवस्था तुझे प्यारे दूध भर जोवन भोजन सुख सोध बिरध प्याओ प्रसाख सैन मुख प्याओ बैठ को दैन ਇਹ ਨਿਰਗੁਣ ਗੁਣ ਕਛੂਨਾ ਬੂਜੈ ਬਖਸ਼ ਲਿਓ ਤਉ ਨਾਨਕ ਸੀ ਜੈ ਜਹ ਪ੍ਰਸਾਦ ਧਾਰੂ ਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਗ ਹਸੈ ਜਹ ਪ੍ਰਸਾਦ ਪੀ ਵੈ ਸ਼ੀਤਲ ਜਲਾ ਸੁਖਦਾਈ ਪਵਨ ਪਾਵਕ ਮੁੱਲਾ ਜਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਤ ਬਸਾ ਦੀਨੇ ਹਸਤ ਪਾਵ ਕਰਨਿਤ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੁੜੰਦ ਵਿਆਪੈ ਨਾਨਕ ਕਾਢ ਲਿਓ ਪ੍ਰਭਾਪੇ ਆਦਿ ਅੰਤ ਜੋ ਰਾਖਣ ਹਾਰ ਤਿਸ ਸਿਉ ਪ੍ਰੀਤ ਨਾ ਕਰੇ ਗਵਾਰ ਜਾਂ ਕੀ ਸੇਵਾ ਨਵ ਨਿਤ ਪਾਵੈ ਤਾਂ ਸਿਉ ਮੂੜਾ ਮਨ ਹੀ ਲਾਵੈ ਜੋ ਠਾਕੁਰ ਸਾ ਸਦਾ ਹਜੂਰੇ ਤਾਂ ਕੁਵੰਦਾ ਜਾਨ ਦੂਰੇ ਜਾਂ ਕੀ ਟਹਿਲ ਪਾਵੈ ਦਰਗਾਹ ਮਾਨ ਤਿਸੈ ਵਸਾਰੇ ਮੁਕਤ ਜਾਨ ਸਦਾ ਸਦਾ ਹੈ ਭੁੱਲਣ ਹਾਰ ਨਾਨਕ ਰਾਖਣ ਹਾਰ ਪਾਰ ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਤਾਰੇ ਤੋਏ ਗਦ ਵਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਿਤ ਬਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਕ ਅੰਤਰ ਮਲ ਮਾਇਆ ਸ਼ਬ ਸੁਨਾਹੀ ਕਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋ ਸਵਾਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਤਰ ਕੈਸੇ ਤਰੇ ਥਾ ਜਾਂ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਦੇ ਜਾਂ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੈ ਗਰਗੇ ਲਿਹੋੜ ਨਿਭਾਵੈ ਕਹਾਂ ਬੁਝਾਰਤ ਬੂਜੈ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਬਿਸਨ ਪਦ ਗਾਵੇ ਗੁੰਗ ਜਤਨ ਕਰੇ ਤੋ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਪੇ ਨਾ ਚੀਤ ਜੋ ਬਹਿਰਾਈ ਤਾਂ ਸਿਉ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਬਸੇ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਨਹਿ ਮਨੇ ਪ੍ਰਤੀਤ ਕਾਲ ਨਾ ਬੈ ਮੂੜੈ ਚੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੇ ਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਏ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਕ ਹਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸਵਾਗਿਆਕਾਰੀ ਤੁਮਰੀ ਗਤਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੇ ਅਨ ਸੁਵਾਏ ਨਾਨਕ ਕਹੂੰ ਨਾ ਸੀ ਜਈ ਬਿਨ ਨਾ ਮੈਂ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੇ ਇੱਕ ਵਸਤ ਕਾਰਨ ਬਿਖੋਟ ਗਵਾਵੇ ਏਕ ਭੀ ਨਾ ਦੇ ਦਸ ਪੀਹਰ ਲੈ ਤੋ ਮੂੜਾ ਕਹੁ ਕਹਾਂ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਜਾਂ ਕਹਿ ਮਨ ਲਾਗਾ ਪ੍ਰਾਮੀਠਾ ਸਰਬ ਸੂਖ ਤਾਹੂ ਮਨ ਮੁੱਠਾ ਜਿਸ ਜਨ ਆਪਣਾ ਹੁਕਮ ਬਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਗੰਤ ਚਾਪਨੀ ਦੇ ਰਾਸ ਕਾਤ ਭੀਤ ਵਰਤੇ ਅਨਦੋਲਾਸ ਆਪਣੀ ਮਾਨ ਕਛ ਬਹੁਰ ਸ਼ਾਹ ਲੇ ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ ਜਿਸ ਕੀ ਵਸਤ ਸਾਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ
अनक भात माया के हेत सर पर होवत जान अनेत बिरक की छाया स्यो रंग लावै ओ बिनसै ओ मन पछतावै जो दिसै सो चलन हार लपट्रियो ते अंधार मटाउ स्यो जो लावे ने ता को हात नावै के मन हर के नाम की प्री सुखदाई कर कृपा नानक आप ले लाई मिथ्या तन धन कुटुंब सवाया मिथ्या होमै ममता माया मिथ्या राजोबन धन माल मिथ्या काम क्रोध विकराल मिथ्या रातास्ति अश वस्त्रा मिथ्या रंग संग माया पेकस्ता मिथ्या त्रो मोहभिमान मिथ्या पशु प्रकृत गमान अस्थिर भगत साध की शरण नानक जप जप जीवे हर के चरण मिथ्या श्रवण पर निंदा सुने मिथ्या हस्त पर दारु को हिरै मिथ्या नित्र बेकत पर त्रया रुपाद मिथ्या रसना भोजन नन स्वाद मिथ्या चरण पर बेकार को धावै मिथ्या मन पर लोभ लभावै मिथ्या तन नहीं पर पकारा मिथ्या बास लेत बिकारा बिन बूझै मिथ्या सब भय सफल दे नानक हर हर नाम ले बिरति साख किया जा साच बिना कह होब सूचा बिरथा नाम बिना तनंद मुखावता कह दुर्गंध बिन सिमरन दिन रैन बिरता बेहाय मेघ बिना ज्यों केती जाए गोविंद भजन बिन बिरते सब काम जो कृपन कै निरार्थ दाम धन तन ते जन जय कट वस्यो हर नाओ नानक ता कै बल बल जाओ रहत अवर कश अवर कमावत मन नहीं प्रीत मुखों गण लावत जानन हार प्रभु परवीन बाहर भेख न काहू भीन अवर उपदेसै आप न करे आवत जावत जन्म मरे जिसके अंतर बसै निरंकार जिसकी सीख तरह संसार जो तुम भानै तेर प्रभ जाता नानक उन जन चरण पराता करो बेनती पार रब सब जाने अपना किया पे मानै आपे आप करतन बेरा किसे दूर जनावत किसे बजावत नेरा भाव स्याणप सगल ते रहत सब का जाने आत्म की रहत जिस भावै तिस लय लड़ लाए तां तनंत रहा समाए सो सेवक जिस कृपा करी निमक निमक जप नानक हरि सलोक काम क्रोध अर लोभ मोह बिन सजाए अहमेव नानक प्रभ शरणागति कर प्रसाद गुरुदेव अष्टपदि जय प्रसाद शक्ति अमृत काहे तिस ठाकुर को रख मन माहे जय प्रसाद सुगंध तन लावै तिसको सिमरत परम गत पावै जय प्रसाद बसै सुख मंदर तिसे ध्याय सदा मनंदर जय प्रसाद ग्रह संग सुख बसना आठ पैर सिमरो तिस रसना जय प्रसाद रंग रस भोग नानक सदा ध्याये ध्यावन जोग जय प्रसाद पाठ पटंबर हंडावै तिसे त्या कथा बर लबावै जय प्रसाद सुख से सोई जय मन आठ पैर तां का जस गवि जय जय प्रसाद तुझ सब को मानै मुक्ता को जस रसन बकानै जय प्रसाद तेरो रहता धर्म मन सदा ध्याय केवल पार ब्रह्म प्रभ जी जप दरगह मान पावै नानक पासे ती का जावै जय प्रसाद रो कंचन देही लिव लावो तिस राम स्नेही जय प्रसाद तेरा उल्ला रहत मन सुख पावै हर हर जस कहत जय प्रसाद तेरे सगल छिद्र ठाकै मन सारनी पर ठाकुर प्रभ ताकै जय प्रसाद तुझको न पहुँचै मन सा सा सिमरो प्रभ उच्चे जय प्रसाद पाई दुर्लभ दे नानक तां की भगत करे जय प्रसाद भोकन पहरी जय मन तिस सिमरत क्यों आलस की जय जय प्रसाद अशुभ हस्ता सवारी मन तिस प्रभ को कबू ना विसारी जय प्रसाद बाग मिलक धना राख परोए प्रभ अपने मना जिन तेरी मन बणत मनाई उठत बैठत सा तिसे त्याई तिसे त्याय जो एक लखै इहां उहां नानक तेरी रखै जय प्रसाद करे पुन बहु दान मन आठ पैर कर तिसका ध्यान जय प्रसाद तू आचार बिहारी तिस प्रभ को सा सा चितारी जय प्रसाद तेरा सुंदर रूप सो प्रभ सिमरो सदा अनूप जय प्रसाद तेरी नेकी जात सो प्रभ सिमर सदा दिन रात जय प्रसाद तेरी पत रहै गुर प्रसाद नानक जस कहे जय प्रसाद सुने करनाद जय प्रसाद पेकै बिस्माद जय प्रसाद बोले अमृत रसना जय प्रसाद सुख सहजे वसना जय प्रसाद हस्त कर चल है जय प्रसाद संपूर्ण फल है जय प्रसाद परम गत पावै जय प्रसाद सुख सह समावै ऐसा प्रभ त्याग वरकत लागू गुर प्रसाद नानक मन जागो जय प्रसाद तू प्रगट संसार तिस प्रभ को मूल न मनो विसार
ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਕੋ ਜਾਪ, ਜਿਹ ਪ੍ਰਸਾਦ ਤੇਰੇ ਕਾਰਜ ਪੂਰੇ ਤੇ ਸਹਿ ਜਾਨ ਮਨ ਸਦਾ ਜੂਰੇ। ਜਿਹ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਵਰਾਚ, ਜਿਹ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ। ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਿਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਿਆ ਤੇ ਮਤ ਉੱਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਿਛੂ ਨਾ ਕਿਨੂੰ ਲਿਆ। ਜਿਤ ਜਿਤ ਲਾਵੋ ਤਿਤ ਲੱਗੇ ਹਰਨਾਥ, ਨਾਨਕ ਕਹਿ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰਮ ਸੋਏ, ਜੋ ਜੋ ਕਹੇ ਸੁਮੁਖਤਾ ਹੋਏ, ਸੁਨਮੀ ਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੈ ਸੰਗ ਮਿਟੇ ਅਭਿਮਾਨ, ਸਾਧ ਕੈ ਸੰਗ ਪ੍ਰਗਟੇ ਸੋ ਗਿਆਨ, ਸਾਧ ਕੈ ਸੰਗ ਬੂਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤਨ ਮੇਰਾ, ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਕੂਪਰ ਜਤਨ, ਸਾਧ ਕੀ ਮਹਿਮਾ ਬਰਨ ਕੌਣ ਪ੍ਰਾਨੀ, ਨਾਨਕ ਸਾਧ ਕੀ ਸ਼ੋਭਾ ਪ੍ਰਮਾਏ ਸਮਾਨੀ। ਸਾਧ ਕੈ ਸੰਗ ਗੋਚਰ ਮਿਲੈ, ਸਾਧ ਕੈ ਸੰਗ ਸਦਾ ਪ੍ਰਫੁੱਲੈ, ਸਾਧ ਕੈ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪਹੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੇ ਸੰਗ ਮਨੋਹਰ ਬੈਨ, ਸਾਧ ਕੇ ਸੰਗ ਨਾ ਕਤੂੰ ਧਾਵੈ, ਸਾਧ ਸੰਗ ਸਥਿਤ ਮਨ ਪਾਵੈ, ਸਾਧ ਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਾਮੀ, ਸਾਧੂ ਕੈ ਸਾ ਮਹਾਪਨੀਤ, ਸਾਧ ਸੰਗ ਕਿਸੋ ਨਹੀਂ ਬੈਰ, ਸਾਧ ਕੇ ਸੰਗ ਨਾ ਵਿੰਗਾ ਪੈਰ, ਸਾਧ ਕੇ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਕੇ ਸੰਗ ਨਾਹੀ ਹੋਂ ਤਾਪ, ਸਾਧ ਕੇ ਸੰਗ ਤਜੇ ਸਭ ਆਪ, ਆਪੇ ਜਾਣੇ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਨਾਈ, ਸਾਧ ਕੇ ਸੰਗ ਨਾ ਕਬੂ ਧਾਵੈ, ਸਾਧ ਕੇ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤ ਗੋਚਰ ਲਹਿ, ਸਾਧੂ ਕੈ ਸੰਗ ਅਜਰ ਸਹਿ, ਸਾਧ ਕੇ ਸੰਗ ਬਸੇ ਤਾਂ ਉੱਚੇ, ਸਾਧੂ ਕੈ ਸੰਗ ਮਹਿਲ ਪਹੁੰਚੇ, ਸਾਧ ਕੇ ਸੰਗ ਦ੍ਰਿੜੈ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ, ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੈ ਸੰਗ ਸਭ ਕੁਲ ਉਦਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਬਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੈ ਸੰਗ ਸਰਬਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧ ਕੈ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਸਾਧ ਕੈ ਸੰਗ ਕਲੋਕਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ, ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਵਿਚਰਤ ਹਰ ਮੇਲਾ, ਜੋ ਇੱਛੈ ਸੋਈ ਫਲ ਪਾਵੈ, ਸਾਧ ਕੈ ਸੰਗ ਨਾ ਬਿਰਤਾ ਜਾਵੈ, ਪਾਰ ਬ੍ਰਹਮ ਸਾਧ ਰਿਧ ਵਸੈ, ਨਾਨਕ ਕੁਦਰੈ ਸਾਧ ਸੂ ਰਸੈ, ਸਾਧ ਕੈ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਕੈ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧ ਕੈ ਸੰਗ ਲੱਗੇ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡਿਠਾ, ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ, ਸਾਧ ਕੈ ਸੰਗ ਮਿੱਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਵਿਗਿਆਨੈ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸ਼ੋਭਾ ਕਾ ਨਾਹੀ ਅੰਤ, ਸਾਧ ਕੀ ਸ਼ੋਭਾ ਸਦਾ ਬੇਅੰਤ, ਸਾਧ ਕੀ ਸ਼ੋਭਾ ਊਚ ਤੇ ਉੱਚੀ, ਸਾਧ ਕੀ ਸ਼ੋਭਾ ਮੂਚ ਤੇ ਮੁੱਚੀ, ਸਾਧ ਕੀ ਸ਼ੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੁਰ ਸਰਬ ਕੋ ਸੋਕ, ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ, ਬ੍ਰਹਮ ਗਿਆਨੀ ਕਹਿ ਧੀਰ ਏਕ ਜਿਉ ਵਸੋਦਾ, ਕਹੁ ਕਹੁ ਦੈ ਕਹੁ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗਨਾਓ, ਨਾਨਕ ਜਿਉ ਪਾਪ ਕਾ ਸਹਿ ਸੁਭਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ, ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ, ਜੈਸੇ ਧਾਰੂ ਪਰ ਆਕਾਸ, ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ,
ਬ੍ਰਹਮ ਗਿਆਨੀ ਉਸ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਵ ਕਰੇ ਬ੍ਰਹਮ ਗਿਆਨੀ ਸਗਲ ਕਿਰੇਨਾ ਆਤਮ ਰਸ ਬ੍ਰਹਮ ਗਿਆਨੀ ਚੇਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸ਼ੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਕਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੋ ਪਰਾਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਕਿਆ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰਉਪਕਾਰ ਮਹਾ ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਭਲ ਭਲਾ ਬ੍ਰਹਮ ਗਿਆਨੀ ਸੰਗ ਸਗਲ ਉਦਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਇੱਕੇ ਰੰਗ ਬ੍ਰਹਮ ਗਿਆਨੀ ਕਹਿ ਬਸੇ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਬਰਬਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹਮ ਬੁੱਧ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਗ ਹੇਤਾ ਬ੍ਰਹਮ ਗਿਆਨੀ ਕਹਿ ਹੋਏ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਪ ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਕੋ ਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ ਬ੍ਰਹਮ

ਕਈ ਕੋਟ ਰਾਜਸ ਤਾਮਸ ਸਾਧਕ, ਕਈ ਕੋਟ ਵੇਦ ਪ੍ਰਾਣ ਸਿਮ੍ਰਿਤ ਰਸਾਸਤ, ਕਈ ਕੋਟ ਕੀਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮਿਰ ਸਵਰਨ ਥੀਵੇ, ਕਈ ਕੋਟ ਚਖ ਕਿਰਨ ਪਿਸਾਜ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ, ਸਭ ਤੇ ਨੇਰੇ ਸਭ ਹੂਤੇ ਦੂਰ, ਨਾਨਕਾ ਬਲਿਵਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਜੀਵੈ ਮਰੈ, ਕਈ ਕੋਟ ਬਹੁ ਜੋਨੀ ਫਿਰੈ, ਕਈ ਕੋਟ ਵੈਟ ਤਹੀ ਕਾਹੇ, ਕਈ ਕੋਟ ਕਾਲੈ ਤਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਬਾਣਾ ਤੈ ਤੈ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ, ਕਈ ਕੋਟ ਪਏ ਬੈ ਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮੈ ਪਾਰ ਬ੍ਰਹਮ ਲਹੰਤੇ, ਕਈ ਕੋਟ ਦਸਨ ਪ੍ਰਭਿਆਸ ਤਿਨ ਕਮਲ ਪ੍ਰਭ ਅਭਿਨਾਸ, ਕਈ ਕੋਟ ਮਾਘੈ ਸਤਸੰਗ ਪਾਰ ਬ੍ਰਹਮ ਤੁਨ ਲਾਗਾ ਰੰਗ, ਜਿਨ ਕਾਹ ਆਪਸ ਪ੍ਰਸੰਨ, ਨਾਨਕ ਤੇ ਜਿਨ ਸਦਾ ਤਨ ਤਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀ ਨੋ ਵਿਸਾਰ, ਕਈ ਵਾਰ ਪਸਰੋ ਪਾਸਾਰ, ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੋਟ ਕੀਨੇ ਵਾ ਭਾਂਤ, ਪ੍ਰਭ ਦੇ ਹੋਏ ਪ੍ਰਮਾਏ ਸਮਾਤ, ਤਾ ਕਾਂਤ ਨਾ ਜਾਣੇ ਕੋਇ ਆਪੇ ਆਪ, ਨਾਨਕ ਪ੍ਰਭ ਸੋਏ, ਕਈ ਕੋਟ ਪਾਏ ਬ੍ਰਹਮ ਕੇ ਦਾਸ, ਤਿਨ ਹੋਵਤੇ ਆਤਮ ਪ੍ਰਗਾਸ, ਕਈ ਕੋਟ ਤੱਤ ਕੇ ਬੇਦੇ ਸਦਾ ਨਿਹਾਰ, ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ, ਅਮਰ ਭਏ ਸਤ ਸਦ ਹੀ ਜੀਵੈ, ਕਈ ਕੋਟ ਨਾ ਗੁਣ ਗਾਵੈ, ਆਤਮ ਰਸ ਸਹਿ ਸਮਾਵੈ, ਆਪਣੇ ਜਨ ਕੋ ਸਾਸਾ ਸਮਾਰੇ, ਨਾਨਕ ਓਏ ਪਰਮੇਸ਼ੁਰ ਕੇ ਪਿਆਰੇ, ਸਲੋਕ ਕਰਨ ਕਾਰ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲੇ ਹਾਰਣੈ, ਜਲ ਤਲ ਮਹੀਲ ਸੋਏ ਅਸ਼ਟਪਦੀ, ਕਰਨ ਕਰਾਵਨ ਕਰਨੇ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿਨ ਮੈਂ ਥਾ ਪੋਥਾ ਪਨਹਾਰਾ, ਅੰਤ ਨਹੀਂ ਕਿਛ ਬਾਰਾ ਵਾਰਾ, ਹੁਕਮੇ ਤਾਰ ਤਰ ਰਹਾਵੈ, ਹੁਕਮੇ ਉਪਜਾ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਮੈ ਰਹਿਆ ਸਮਾਈ, ਪ੍ਰਭ ਪਾਵੈ ਮਾਨ ਰੁਗਤ ਪਾਵੈ, ਪ੍ਰਭਾਵੈ ਤਾਂ ਪਾਥਰ ਦਰਾਵੈ, ਪ੍ਰਭਾਵੈ ਸਾਸੇ ਰਾਖੈ, ਪ੍ਰਭਾਵੈ ਤਾਂ ਹਰ ਗੁਣ ਪਾਖੈ, ਪ੍ਰਭ ਪਾਵੈ ਤਾਂ ਪਤਿਤ ਉਧਾਰੈ, ਆਪ ਕਰੈ ਆਪਣ ਵਿਚਾਰੈ, ਦੁਹਾਂ ਸਿਰੈ ਕਾਬ ਸੁਆਮੀ, ਖਿਲੈ ਬਿਕਸੈ ਅੰਤਰ ਜਾਮੀ, ਜੋ ਪਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹ ਮਾਨਕ ਤੇ ਕਿਆ ਹੋਇਆ ਵੈ, ਜੋ ਤਿਸ ਪਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕੁਛ ਲੇ, ਜੋ ਤਿਸ ਪਾਵੈ ਸੋਈ ਕਰੇ, ਹਨ ਜਾਂਚ ਵਿਖਿਆ ਮੈਂ ਰਚੈ, ਜੇ ਜਾਣਦੇ ਆਪਣਾ ਆਪ ਬਚੈ, ਪਰ ਮੈਂ ਪੂਲਾ ਦੈ ਦਿਸਤਾਵੈ, ਨਿਮਕ ਮਹਿ ਚਾਰ ਕੁੰਟ ਫਿਰਿਆਵੈ, ਕਰ ਗਿਰ ਪਰਿਸ ਆਪਣੀ ਭਗਤ ਦੇ, ਨਾਨਕ ਤੇਜੈ ਨਾ ਮਿਲੇ, ਖਿਰ ਮੈਂ ਨੀਚ ਕੀਟ ਕਰਾਰ, ਪਰ ਬ੍ਰਹਮ ਗਰੀਬ ਨਿਵਾਰ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ, ਜਾ ਕੋ ਆਪਣੇ ਕਰੇ ਬਖਸ਼ੀਸ਼, ਤਾ ਕਾ ਲੇਖਾ ਨਾ ਗਨੇ ਜਗਦੀਸ਼, ਜੀਓ ਪਿੰਡ ਸਭ ਦਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ਼।

ਸਤਿਗੁਰਬਾਨ ਸਲੋਕ ਸੁਖੀ ਵਸੈ ਮਸਕੀਨੀਆ ਆਪਨੇ ਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਦਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਵਾਨ ਜੋ ਜਾਣੈ ਮੈਂ ਜੋ ਬਿਰਮੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪ ਸੁਖਾ ਕਰ ਮੰਤ ਕਹਾਵੈ ਜਨਮ ਰਹਿ ਬਹੁ ਜੋਨ ਪਰਮਾਵੈ ਤਨ ਭੂਕਾ ਜ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਾਰ ਕਰ ਪਰ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕੀ ਹਾ ਮੁਕਤਾ ਕੈ ਸੁਖ ਪਾਵੈ ਤਨਵੰਤਾ ਹੋਇ ਕਰ ਕਰ ਪਾਵੈ ਤ੍ਰਿਣ ਸਮਾਨ ਕੱਚ ਸੰਗ ਨਾ ਡਾਵੈ ਵਾਉ ਲਸਕਰ ਮਾਨ ਖੂਬਰ ਕਰਿਆ ਸਪਤ ਪਿੱਤੜਤਾ ਕਾ ਹੋਏ ਬਿਨਾਸ ਸਭ ਤੇ ਆਵ ਜਾਨੈ ਬਲਵੰਤ ਖਿਨ ਮੈਂ ਹੋਏ ਜੈ ਪਸਮੰਤ ਕਿਸੇ ਨੇ

ਨੂੰ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕਹਿ ਸੰਗ। ਵੋ ਜੈ ਦੇਖੈ ਕਰੇ ਵਿਵੇਕ, ਆਪੈ ਏਕ ਆਪ ਹੈ ਅਨੇਕ, ਮਰੈ ਨਾ ਬਿਨ ਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ। ਆਪ ਉਪਦੇਸੈ ਸਮਝੈ ਆਪ, ਆਪ ਰਚਿਆ ਸਭ ਕੈ ਸਾਥ, ਆਪ ਕਿਉਂ ਨੂੰ ਆਪਨ ਵਿਸਥਾਰ, ਸਭ ਕਾ ਚੁਸਕਾ ਓ

0: ਨਿਰਮਲ ਤੇਰੇ ਬਾਣੀ, ਕੜ ਕੜ ਸੁਨੀ ਸਰਬਨ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤਾ, ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ, ਸੰਤ ਸਨ ਜੋ ਜਨ ਪਰੈ
1: ਸੋ ਜਨ ਉਦਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ ਅਸ਼ਟਪਦੀ, ਸੰਤ ਕੈ ਦੁਖਨ ਆਰ ਜਾ ਘਟੈ, ਸੰਤ ਕੈ ਦੁਖਨ ਜਮ ਤੇ ਨਹੀਂ ਛੁੱਟੈ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮਹਿ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ, ਸੰਤ ਕੇ ਹਤੇ ਕੁਰਖੈ ਨ ਕੋਏ, ਸੰਤ ਕੈ ਦੁਖਨ ਥਾਨ ਪ੍ਰਸਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਪੀਤਰੈ, ਸੰਤ ਕੇ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜੋਂ ਲਵੈ, ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ, ਸੰਤ ਕੈ ਦੁਖਨ ਤ੍ਰਿਸ਼ਨਾ ਮਹਿ ਚਲੈ, ਸੰਤ ਕੈ ਦੁਖਨ ਸਭ ਕੁਛ ਚਲੈ, ਸੰਤ ਕੈ ਦੁਖਨ ਤੀਰਥ ਸਭ ਜਾਏ, ਸੰਤ ਕੈ ਦੁਖਨ ਨੀਚ ਨੀਚਾਏ, ਸੰਤ ਦੁਖੀ ਕਾ ਥਾਉ ਕੋ ਨਾਹੀ, ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੀ, ਸੰਤ ਕਾ ਨਿੰਦਕ ਮਹਾਤਾਈ, ਸੰਤ ਕਾ ਨਿੰਦਕ ਖਿਣ ਟਿਕ ਨ ਪਾਈ, ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਣ, ਸੰਤ ਕਾ ਨਿੰਦਕ ਦੁਖੀਆਰ ਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਬਿਜੋਗ, ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੈ ਤਾਂ ਉਸਕਾ ਪੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਧ ਬੀਚ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਧਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾ ਮ੍ਰਿਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੀ, ਆਪਣ ਬੀਜ ਆਪੇ ਹੀ ਖਾਹੇ, ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੈ ਤਾਂ ਲਏ ਉਬਾਰ, ਸੰਤ ਕਾ ਦੁਖੀ ਹੋਂ ਬਿਲ ਲਾਏ, ਜੋ ਜਲ ਬਿਹੋਣ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਈਦਨ ਨਹੀਂ ਧਰਾਪੈ, ਸੰਤ ਕਾ ਦੁਖੀ ਛੁਟੈ ਇਕੇਲਾ, ਜਿਉ ਬੁਆੜ ਤਿਲ ਖੇਤ ਮਾਹੀ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕਿਰਤ ਨਿੰਦਕਾ ਤੁਰਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ, ਸੰਤ ਕੇ ਦੁਖੀ ਕੀ ਪੂਜਨ ਆਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ, ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ, ਪਿਆ ਕਿਰਤ ਨਾ ਮਿਟੈ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਘਟ ਤਿਸ ਕਿਉ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੈ ਧਿਆਉ ਸਾਸ ਗਿਰਾਸ, ਸਭ ਕਛ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੈ ਵਿਚਾਰ, ਜਿਸਨੋ ਕਿਰਪਾ ਕਰੇ ਤਿਸ ਆਪਣ ਨਾਮ ਦੇ ਬੜਭਾਗੀ, ਨਾਨਕ ਜਨ ਸੇ ਸਲੋਕ, ਤਜੋ ਸਿਆਣਪ ਸੁਰਜਨ ਹੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪਉ ਜਾਏ ਅਸਪਦੀ, ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ, ਜਿਸ ਕੈ ਦੀਐ ਰਹਿ ਅਖਾਏ, ਬਹੁੜ ਨ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੈ ਕੋ ਆਪ, ਮਾਨੁਖ ਕੈ ਕਿਛੁ ਨਾਹੀ ਹਾਥ, ਜਿਸ ਕਾ ਹੁਕਮ ਬੂਧ ਸੁਖ ਹੋਏ, ਤਿਸ ਕਾ ਨਾਮ ਰਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੈ ਕੋਏ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਦ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ, ਨੈਨੋ ਪੇਕ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਕਰਮ ਸ੍ਰਵਣ ਹਰ ਕਥਾ, ਹਰ ਦਰਗਹਿ ਨਾਨਕ ਊਜਲ ਮੱਥਾ, ਬੜਭਾਗੀ ਤੇ ਜਨ ਜਗ ਮਾਹੀ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਗਨੀ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਨ ਤੇ ਸੁਖੀ, ਏਕੋ ਏਕ ਏਕ ਪਛਾਨੈ, ਇਤ ਉਤ ਕੀ ਉਹ ਸੋਜੀ ਜਾਣੈ। ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣ ਆਪ ਸੁਜੈ, ਤਿਸਕੀ ਜਾਨੋ ਤ੍ਰਿਸ਼ਨਾ ਬੁਝੈ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੂਪ ਤਿਉ ਹਰ ਜਨ ਰਹਿਤ। ਅਨ ਦਿਨ ਕੀਰਤਨ ਕੇਵਲ ਬਖਿਆਨ, ਗ੍ਰਹਿਸਤ ਮੈਂ ਸੋਈ ਨਿਰਬਾਨ। ਏਕ ਉਪਰ ਜਿਸ ਜਨ ਕੀ ਆਸਾ, ਤਿਸਕੀ ਕਟੀਐ ਜਮ ਕੀ ਫਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸਹਿ ਨ ਲਾਗੈ ਦੁਖ। ਜਿਸ ਕਉ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਦੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕੋ ਕਿਸਤੇ ਡਰੈ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਬੁਝਿਆ। ਜਬ ਦੇਖੋ ਤਬ ਸਭ ਕਿਛੁ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ। ਨਹਿ ਕਿਛੁ ਜਨਮੈ ਨਹਿ ਕਿਛੁ ਮਰੈ, ਆਪਨ ਚਲਿਤ ਆਪ ਹੀ ਕਰੈ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮੈਂ ਆਪ, ਅਨਿਕ ਜੁਗਤ ਰਚ ਥਾਪ ਉਠਾਪ। ਅਵਿਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹੇ ਹੋ ਬ੍ਰਹਿਮੰਡ। ਅਲੱਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੈ ਤਿਨ ਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁੱਖ ਵਿਸਾਰਨ। ਆਪੇ ਮੇਲ ਲਏ ਕਿਰਪਾਲ, ਗੁਰੂ ਕਾ ਸ਼ਬਦ ਜਪ ਭਏ ਨਿਹਾਲ। ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰਹਿ ਬਡਭਾਗੈ। ਨਾਮ ਜਪਤ ਪਾਵੈ ਵਿਸਰਾਮ, ਨਾਨਕ ਤਿਨ ਪੁਰਖ ਕਉ ਉੱਤਮ ਕਰਮਾਨ। ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਸਹਿਤ ਸੁਭਾਏ ਹੋਵੈ ਸੋ ਹੋਏ, ਕਰਨੈ ਹਾਰ ਪਛਾਣੈ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਤਿਸ ਮਾਹੀ ਸਮਾਏ, ਹੋਏ ਸੁਖ ਨਿਧਾਨ ਉਨਹੂੰ ਬਣਿਆਏ। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਣ ਹਾਰ। ਜਾ ਕੈ ਸਿਮਰਨ ਉਦਰੀਐ, ਨਾਨਕ ਤਿਸ ਬਲਿਹਾਰ ਅਸ਼ਟਪਦੀ। ਟੂਟੀ ਗਾਂਢਨ ਹਾਰ ਗੋਪਾਲ, ਸਰਬ ਜੀਆ ਆਪੇ ਪ੍ਰਤਪਾਲ। ਸਗਲ ਕੀ ਚਿੰਤਾ ਜਿਸ ਮਨ ਮਾਹੀ, ਤਿਸ ਤੇ ਬਿਰਥਾ ਕੋਈ ਨਾਹੀ। ਰੇ ਮਨ ਮੇਰੇ ਸਦਾ ਹਰ ਜਾਪ, ਅਵਿਨਾਸ਼ੀ ਪ੍ਰਭ ਆਪੇ ਆਪ। ਆਪਣ ਕੀਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ। ਤਿਸ ਬਿਨ ਨਾਹੀ ਤੇਰੈ ਕਿਛੁ ਕਾਮ, ਗਤ ਨਾਨਕ ਜਪ ਏਕ ਹਰ ਨਾਮ। ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘੱਟ ਸੋ ਹੈ। ਧਨਵੰਤਾ ਹੋਏ ਕਿਆ ਕੋ ਗਰਬੈ, ਜਾਂ ਸਭ ਕਿਛ ਤਿਸਕਾ ਦੀ ਆਦਰ ਬੈ। ਹੱਥ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ। ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਾਰ ਜਾਣੈ ਗਾਵਾਰ। ਜਿਸ ਗੁਰਪ੍ਰਸਾਦ ਟੂਟੈ ਹਉ ਰੋਗ, ਨਾਨਕ ਸੋਜਨ ਸਦਾ ਅਰੋਗ। ਜਿਉ ਮੰਦਰ ਕੋ ਥਾਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨਹਿ ਅਸਥੰਮਨ। ਜਿਉ ਪਾਖਾਣ ਨਾਵ ਚੜ੍ਹਤਰੈ, ਪ੍ਰਾਣੀ ਗੁਰਚਰਨ ਲਗਤ ਨਿਸਤਰੈ। ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ। ਜਿਉ ਮਹਾਂ ਉਦਿਆਨ ਮਹਿ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿਨ ਸੰਤਨ ਕੀ ਬਾਛੋਂ ਧੂਰ, ਨਾਨਕੀ ਹਰ ਲੋਚਾ ਪੂਰ। ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਦੁੱਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸਹਿ ਚਿਤਾਰ। ਜੋ ਕਛ ਕਰੈ ਸੋਈ ਸੁਖਮਾਨ, ਭੁੱਲਾ ਕਾਹੀ ਫਿਰਹਿ ਅਜਾਨ। ਕੌਣ ਬਸਤ ਆਈ ਤੇਰੇ ਸੰਗ, ਲਪਟ ਰਹੇ ਹੋ ਰਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇਤੀ ਕਰ ਜਾਹੇ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਾਜਾ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮਹਿਤੋਲ। ਲਾਦ ਖੇਪ ਸੰਤੈ ਸੰਚਾਲ, ਅਵਰ ਤਿਆਗ ਵਿਖਿਆ ਜੰਜਾਲ। ਧਨ ਧਨ ਕਹੈ ਸਭ ਕੋਏ, ਮੁਖ ਉਜਲ ਹਰ ਦਰ ਗਹਿ ਸੋਏ। ਇਹੋ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾਕੈ ਸਾਧ ਬਲਿਹਾਰੈ। ਚਰਨ ਸਾਧਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸਨਾਨ, ਸਾਧ ਉੱਪਰ ਜਾਈਐ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਅਨਿਕ ਬਿਗਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਓਟ ਗਹੀ ਸੰਤੈ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ। ਮ੍ਰਿਤਕ ਕਉ ਜੀ ਵਾਲਣ ਹਾਰ, ਭੁੱਖੇ ਕਉ ਦੇਵਤ ਆਧਾਰ। ਸਰਬ ਨਿਦਾਨ ਜਾ ਕੀ ਦ੍ਰਿਸ਼ਟੀ ਮਾਹੀ, ਪੁਰਬ ਲਿਖੇ ਕਾ ਲਹਿਣਾ ਪਾਹੇ। ਸਭ ਕਿਸ ਤਿਸਕਾ ਉਹ ਕਰਨੈ ਜੋਗ ਤਿਸ ਮਿਨ ਦੂਸਰ ਹੋਆ ਨਾ ਹੋਗ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਜਾਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਭਗਤ ਸੁਨੀਆ ਤਿਹ ਲੋਏ, ਜਾਕੈ ਹਿਰਦੈ ਏਕੋ ਹੋਏ। ਸੱਚ ਕਰਨੀ ਸੱਚ ਤਾ ਕੀ ਰਹਿਤ, ਸੱਚ ਹਿਰਦੈ ਸਤ ਮੁਖ ਕਹਿਤ। ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹਗੁਣ ਤੇ ਪ੍ਰਭ ਭਿੰਨ। ਤਿਸੈ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਅਸ਼ਟਪਦੀ ਅਵਿਨਾਸੀ ਪ੍ਰਭ ਮਨ ਮਹਿ ਰਾਖ, ਮਾਨੁ ਕੀ ਤੂੰ ਪ੍ਰੀਤ ਤਿਆਗ। ਤਿਸ ਤੇ ਪਰੈ ਨਾਹੀ ਕਿਛੁ ਹੋਏ, ਸਰਵ ਨਿਰੰਤਰ ਏਕੋ ਸੋਏ। ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗੁਹੀਰ ਸੁਜਾਨਾ। ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸੰਦ। ਸਾਧ ਤੇਰੇ ਕੀ ਚਰਨੀ ਪਾਉ, ਨਾਨਕ ਕਹਿ ਮਨ ਇਹੋ ਰਾਉ। ਮਨਸਾ ਪੂਰਨ ਸਰਨਾ ਜੋਗ, ਜੋ ਕਰ ਪਾਇਆ ਸੋਈ ਹੋਗ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਆਨੰਦ ਰੂਪ ਮੰਗਲ ਸਦ ਜਾ ਕਹਿ, ਸਰਬ ਥੋਕ ਸੁਨੀਐ ਘਰ ਤਾ ਕਹਿ। ਰਾਜ ਮਹਿ ਰਾਜ ਜੋਗ ਮਹਿ ਜੋਗੀ, ਤਪ ਮਹਿ ਤਪੀਸਰ ਗ੍ਰਹਿਸਤ ਮਹਿ ਭੋਗੀ। ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਕਿਸ ਪੁਰਖ ਕਾ ਕਿਨੈ ਅੰਤ ਨਾਮ। ਪਾਇਆ ਜਾ ਕੀ ਲੀਲਾ ਕੀ ਮਿਤ ਨਾਹੀ, ਸਗਲ ਦੇਵ ਹਾਰੇ ਅਵਗਾਹੀ। ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ। ਸਮਤ ਗਿਆਨ ਧਿਆਨ ਜਿੰਦੇ, ਜਨਦਾਸ ਨਾਮ ਧਿਆਵੈ ਸੇ। ਤਿਹ ਗੁਣ ਮਹਿ ਜਾ ਕੋ ਪਰਮਾਏ, ਜਨਮ ਮਰੈ ਫਿਰ ਆਵੈ ਜਾਏ। ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੀਖ ਕਰੈ ਇੱਕ ਰੰਗ। ਨਾਨਾ ਬਿਧ ਕੀਨੋ ਵਿਸਥਾਰ, ਪ੍ਰਭ ਅਵਿਨਾਸੀ ਏਕੰਕਾਰ। ਨਾਨਾ ਚਲਿਤ ਕਰੇ ਖਿਨ ਮਾਹੀ, ਪੂਰ ਰਹਿਓ ਪੂਰਨ ਸਭ ਠਾਏ। ਨਾਨਾ ਵਿਧ ਕਰ ਬਨਤ ਬਣਾਈ, ਆਪਣੀ ਕੀਮਤ ਆਪੇ ਪਾਈ। ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮ ਕੇ ਧਾਰੇ ਸਿਮ੍ਰਿਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ। ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲੇ ਆਕਾਰ। ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸ੍ਰਵਨ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ। ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ। ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਮਾਹੀ ਸਮਾਣੀ। ਸਤ ਕਰਮ ਜਾਕੀ ਰਚਨਾ, ਸਤ ਮੂਲ ਸਤ ਸਤ ਉਤਪਤ। ਸਤ ਕਰਨੀ ਸਤ ਸਤ ਕਰਨੀ ਨਿਰਮਲ ਨਿਰਮਲੀ, ਜਿਸਹਿ ਬੁਝਾਏ ਤਿਸਹਿ ਸਭ ਭਲੀ। ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ। ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼। ਸਤ ਨਿਰਤ ਬੂਝੈ ਜੇ ਕੋਏ, ਨਾਮ ਜਪਤਤਾ ਕੀ ਗਤ ਹੋਏ। ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ। ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ, ਅਵਰ ਨਾ ਬੂਝ ਕਰਤ ਵਿਚਾਰ। ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋ ਤਿਸ ਭਾਵੈ ਸੋ ਵਰਤੀਆ। ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ। ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ। ਓਏ ਦਾਤੇ ਦੁੱਖ ਕਾਟਨ ਹਾਰ, ਜਾ ਕੈ ਸੰਗ ਤਰੈ ਸੰਸਾਰ। ਜਨ ਕਾ ਸੇਵਕ ਸੋਵਟ ਭਾਗੀ, ਜਨ ਕੈ ਸੰਗ ਏਕ ਲਿਵਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦਿ ਸੱਚ ਜੁਗਾਦ ਸੱਚ, ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਾਰ, ਪੂਜਾ ਸਤ ਸਤ ਸੇਵਦਾਰ। ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਣ ਹਾਰ। ਆਪ ਸਤ ਸਤ ਸਭਧਾਰੀ, ਆਪੇ ਗੁਣ ਆਪੇ ਗੁਣਕਾਰੀ। ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਤ ਜਸੁੰਤਾ। ਬੂਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ। ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜੈ ਤਿਸ ਮਾਹੀ ਸਮਾਨਾ ਬਸਤ ਮਾਹੀ ਲੇ ਬਸਤ ਗੜਾਈ ਤਾਕੋ ਭਿੰਨ ਨ ਕਹਿਣਾ ਜਾਈ ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਪਾਲਨ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਧ ਸਾਧ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇਹ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕਿ ਗਤਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨਿੱਕੀ ਕੀਰੀ ਮਹਿਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸ ਨਾ ਕੱਢ ਤੇ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਂਤ ਤਿਸਕੇ ਕਰਤਵ ਬਿਰਥੇ ਜਾਤ ਮਾਰੈ ਰਾਖੈ ਅਵਰ ਨ ਕੋਏ ਸਰਬ ਜੀਆ ਕਰ ਔਖਾ ਸੋਏ ਕਾਹੇ ਸੋਚ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਮਨ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਸ਼ ਅਵਰ ਨਹੀਂ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮ ਹੈ ਨਾਮ ਸਮਾਨੀ ਉੱਠਤ ਬੈਠ ਸੋਵਤ ਨਾਮ ਕਹੁ ਨਾਨਕ ਜਨ ਕੈ ਸਦਕਾਮ ਬੋਲੋ ਜਸ ਜਿਹਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਵਾ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੂ ਤਿਸ ਕਾ ਗੁਣ ਕਹਿ ਏਕ ਨਾ ਜਾਣੋ ਆਠ ਪਹਿਰ ਪ੍ਰਭ ਵਸੇ ਹਜੂਰੇ ਕਹੁ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਨ ਆਪਣਾ ਤਿਸ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਹੈ ਤਿਸ ਕੈ ਦਰਸ ਸਭ ਪਾਪ ਮਿਟਾਵੈ ਹੈ ਅਵਰ ਸਿਆਨਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕਉ ਕਰਕਸ਼ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਿਕ ਵਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜਾ ਕੀ ਸਰਬ ਨਿਧਾਨ ਜੀ ਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕੈ ਆਪ ਨਹੀਂ ਕਛ ਭਰਮ ਸਹਿਸ ਸਿਆਣਪ ਲਿਆ ਨ ਜਾਈਐ ਨਾਨਕ ਐਸਾ ਗੁਰ ਬਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਆਘਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਆਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਭੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜਿਹ ਬਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਣਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨੇਕ ਭਗਤ ਬੰਦਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾ ਹੀ ਕਦੇ ਵਿਨਾਸ਼ ਜਾ ਕੈ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕੋ ਦੇ ਮੂੰਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਮੋਹ ਦੁਖ ਤਹਿ ਤਿਨਾਸੇ ਤਪਤ ਮਾਹੇ ਠਾਂਡ ਵਰਤਾਈ ਅਨੰਦ ਭਇਆ ਦੁਖ ਨਾਠੇ ਭਾਈ ਜਨਮ ਜਨਮ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁੱਕਾ ਨਿਰਭਉ ਹੋਏ ਬੱਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਹ ਤਿਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਣ ਨਿਰਗੁਣ ਆਪ ਸਰਗੁਣ ਪਿਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਵ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਿਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਟ ਵਿਸਾਰੂ ਚਰਨ ਕਮਲ ਰਿਦ ਮਹਿ ਉਰਧਾਰੂ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਹੋ ਨਾਮ ਹਰ ਵਥ ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉੱਠ ਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸੋ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਿਕ ਉਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਮ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੋਧੋ ਹਰ ਕੈ ਨਾਏ ਦੈ ਦਿਸੈ ਧਾਵਤ ਆਵੈ ਠਾਏ ਤਾਕੋ ਵਿਘਨ ਨ ਲਾਗੈ ਕੋਇ ਜਾ ਕੈ ਹਿਰਦੈ ਬਸੈ ਹਰ ਸੋਏ ਕਲ ਤਾਤੀ ਠਾਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਅਵਿਨਾਸੀ ਕਹੁ ਨਾਨਕ ਕਾਟੀ ਜੰਪਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਿਕ ਉਪਾਵ ਨ ਛੁਟਨ ਹਾਰੇ ਸਿਮ੍ਰਿਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨ ਚਾਲ ਸਤੀਰੈ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਟ ਕੁਟੰਬ ਅਰਬਨ ਤਨ ਤੇ ਕਹੋ ਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੇ ਜਿਨ ਦੀਏ ਤਿਸ ਬੁੱਝੈ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛੁਤਾਨਾ ਗੁਰ ਕੀ ਮਤ ਤੂੰ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਟ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੀ ਜਨਮ ਜਨਮ ਕੇ ਖਿਲ ਬਿਖ ਜਾਹੇ ਆਪ ਜਪੋ ਅਵਰਹਿ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਭਾਏ ਨਾਨਕ ਗੁਣ ਗਾਓ ਗੁਣ ਗਾਵੋ ਤੇਰੀ ਉਤਰ ਸਮੈਲ ਬਿਨ ਸਜਾਏ ਹੋਮੈ ਬਿਖ ਫੈਲ ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੰਭਾਲ ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗਹਿ ਜੈਕਾਰ ਸਰਵ ਨਿਰੰਤਰ ਏਕੋ ਦੇਖ ਕਹੁ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਆਪ ਅਨਿਕ ਵਿਸਥਾਰ ਏਕ ਤੇ ਭਏ ਏਕ ਅਰਾਧ ਪ੍ਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭਦਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗੋ ਧੂਰ पार ब्रह्म मेरी श्रद्धा पूर सदा सदा प्रभ के गुण गावो सास सास प्रभ तुम्हें त्यावो। चमल चरण कमल स्यों लागे प्रीत भगत पाए लावे मन हीत। भगत करूं प्रभ की नितनीत एक ओट एको आधार। नानक मांगे नाम प्रभ सार प्रभ की दृष्ट महा सुख होए। हर रस पावे बिरला कोए जिन चाख्या से जन तृप्ता ने पूर्ण पुरख नहीं डोला ने। सुबर परे प्रेम रस रंग उपजे चाओ साध के संग। परे शरण आन सब त्याग अंतर प्रगास अंध निवलाग। बट भागी जपया प्रभ सोए नानक नाम रते सुख होए। सेवक की मनसा पूरी पई सतगुर ते निर्मल मत लई। जन को प्रभ होए दयाल सेवक की नो सदा निहाल। बंधन काट मुक्त जन भया जन मरण दुख भ्रम गया। इच पुनी सरदा सब पूरी रव रहया सत्संग हजूरी। जिसका साथ इन लिया मिलाए नानक भगती नाम समाए। सो क्यों बिसरै जे काल न भानै सो क्यों बिसरै जे किया जानै। सो क्यों बिसरै जिन सब किश दिया सो क्यों बिसरै जे जीवन जिया। सो क्यों बिसरै जे अग्न मह राखै गुरप्रसाद को बिरला लाखै। सो क्यों बिसरै जे मिखते काढ़ै जन्म जन्म का टूटा गांढ़ै। गुरपूरै तत एह बुझाया प्रभ अपना नानक जन त्याया। साजन संत करो इहो काम आन त्याग जपो हर नाम। सिमर सिमर सिमर सुख पावो आप जपो अवरह नाम जपावो। भगत पाए तरिय संसार बिन भगती तन होसी शार। सर्व कल्याण सुख निद नाम बूढ़त जात पाए विश्राम। सगल दुख का होवत नास नानक नाम जपहु गुणतास। उपजी प्रीत प्रेम रस चाओ मन तन अंतर एही सुआओ। नेत्रो पेख दर सुख होए मन बिकसै साध चरण धोए। भगत जना कै मन तन रंग बिरला को पावै संग। एक बस्त दीजै करमया गुरप्रसाद नाम जप लया। ताकि उपमा कहीं न जाए नानक रहया सर्व समाए। प्रभ बख्शंद दीन दयाल भगत वशल सदा कृपाल। अनाथ नाथ गोविंद गोपाल सर्व कटा करत प्रतपाल। आद पुरख कारण करतार भगत जना के प्राण आधार। जो जो जपै सो होए पुनीत भगत पाए लावै मन हीत। हम निर्गुणी आर नीच अजान नानक तुमरी शरण पुरख भगवान। सर्व बैकुंठ मुक्त मोख पाए एक निमुख हर के गुण गाए। अनिक राज भोग बड़ियाई हर के नाम की कथा मन पाई। बहु भोजन का प्रसंगीत रसना जपती हर हर नीत। भली सुकरनी शोभा तनवंत हृदय बसे पूर्ण गुरमंत। साध संग प्रभ देहु निवास सर्व सुख नानक प्रगास। सलोक सरगुण निर्गुण निरंकार सुन समाधिया आपन किया नानका। आपी ही फिर जाप अष्टपदी जब अकार इहकाश नान दृष्टिता। पापुन तब कहते होता जब धारी आपन सुन समाध। तब बैर विरोध के संग कुमात जब इसका वरण चेहना जापत। तब हर्क सो को किसे व्याप्त जब आपन आप आपार ब्रह्मता। मोह कहाँ किश होवत परम आपन खेल आप वर्तीजा। नानक करने हार न दूजा जब होवत प्रभ केवल तनी। तब बंद मुक्त कौ किस कौ गनी जब एक है हर अगम अपार। तब नरक सुर्ग कौ कौन अवतार जब निर्गुण प्रभ सह सुभाए। तब शिव शक्त कहो हो कित ठाए जब आपे आप अपनी जोत तरै। तब कवन निडर कवन कत डरै आपन चलित आप करने हार। नानक ठाकुर अगम पार अविनाशी सुख आपन आसन। तय जन मरण कहो कहाँ विनाशन जब पूर्ण करता प्रभ सोए। तब जम की त्रास कहो हो किस होए जब अभिगत गोचर प्रभ एका। तब चित गुप्त किस पूछत लेखा जब नाथ निरंजन गोचर अगादे। तब कौन छुट्टे कौन बंधन बाधे आपन आप ही अचरजा। नानक आपन रूप आप ही उपरजा जह निर्मल पुरख पुरख पत होता। तह बिन मैल कहो हो क्या तोता जह निरंजन निरंकार निर्वाण। तह कौन कौमान कौन अभिमान जह स्वरूप केवल जगदीश। तह छल छिद्र लगत कौ कीस जह ज्योत स्वरूपी ज्योत संग समावै। तह किसह भूख कमन तृप्तावै करन करावन करने हार। नानक करते का नाही सुमार जब अपनी शोभा अपन संग बनाई। तब माए बाप मित्र सुत भाई ਤਾਬ ਕਵਨ ਮਾਏ ਬਾਪ ਮਿੱਤਰ ਸਤ ਭਾਈ ਜੈ ਸਰਬ ਕਲਾ ਆਪੇ ਪ੍ਰਵੀਨ ਤੈ ਵੇਦ ਕਤੇਬ ਕਾ ਕੋ ਚੀਨ ਜਬ ਆਪਣ ਆਪ ਆਪ ਉਧਾਰੈ ਤਉ ਸਗਨ ਅਪਸਗਨ ਕਹਾਂ ਵਿਚਾਰੈ ਜੈ ਆਪਣ ਉੱਚ ਆਪਣ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਨ ਹੋ ਆਪ ਜੈ ਅਛਲ ਅਛੇਦ ਅਭੇਦ ਸਮਾਇ ਊਹਾਂ ਕਿਸੈ ਵਿਆਪਤ ਮਾਇਆ ਤੇ ਗੁਣ ਆਪਸ ਕੋ ਆਪੇ ਆਦੇਸ਼ ਤੇ ਗੁਣ ਕਾ ਨਾ ਹੀ ਪ੍ਰਵੇਸ਼ ਜੈ ਇੱਕ ਹੈ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ ਜੈ ਆਪਣ ਆਪ ਆਪ ਪਤਿਆਰਾ ਤੈ ਕੌਣ ਕਥੈ ਕੌਣ ਸੁਣੈ ਹਾਰਾ ਬਹੁ ਬੇਅੰਤ ਉੱਚ ਤੇ ਉੱਚਾ ਨਾਨਕ ਆਪਸ ਕੋ ਆਪੇ ਬਹੁ ਉੱਚਾ ਜੈ ਆਪ ਰਚਿਓ ਪ੍ਰਪੰਚ ਆਕਾਰ ਤੇ ਗੁਣ ਮੈਂ ਕੀਨੋ ਵਿਸਥਾਰ ਪਾਪ ਪੁੰਨ ਤੈ ਭਈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ ਆਲ ਜਾਲ ਮਾਇਆ ਜੰਜਾਲ ਹਉਮੈ ਮੋਹ ਭਰਮ ਪੈ ਭਾਰ ਦੁੱਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ ਜਹ ਅਭਿਗਤ ਭਗਤ ਤੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ ਦੂਹ ਪਾਕਾ ਆਪੇ ਧਨੀ ਉਨਕੀ ਸੋਭਾ ਉਨਹੂੰ ਬਨੀ ਆਪੇ ਕੌਤਕ ਕਰੈ ਅਨਤ ਚੋਜ ਆਪੇ ਰਸ ਭੋਗਨ ਨਿਰਜੋਗ ਜਿਸ ਭਾਵੈ ਤਿਸ ਆਪਣ ਨਾਇ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਅਥਾਹ ਗਣਤ ਤੁਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੁਲੈ ਸਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਨਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸਤਪਦੀ ਆਪ ਕਥੈ ਆਪ ਸੁਣਨੈ ਹਾਰ ਆਪੇ ਏਕ ਆਪ ਵਿਸਥਾਰ ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਵਿਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਕੈ ਹਾਥ ਦੀਨ ਦਇਆਲ ਅਨਾਥ ਕੁਨਾਥ ਜਿਸ ਰਾਖੈ ਤਿਸ ਕੋਇ ਨਾ ਮਾਰੈ ਸੋ ਮੂਆ ਜਿਸ ਮਨੁ ਵਿਸਾਰੈ ਤਿਸ ਤਜ ਅਵਰ ਕਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਮ ਹਾਥ ਅੰਤਰ ਬਾਹਰ ਜਾਨੁ ਸਾਥ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹੇ ਵਿਆਪ ਪ੍ਰਤਪਾਲੈ ਜੀ ਅਨੁਭਵ ਭਾਂਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕੈ ਨਾਏ ਤਿਸਕੀ ਆਸ ਨ ਵਿਰਥੀ ਜਾਏ ਸੇਵਕ ਕੋ ਸੇਵਾ ਬਨਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹ ਸੁਆਓ ਆਠ ਪੈਰ ਪ੍ਰਪੇਖੋ ਨੇਰਾ ਮਿਟਿਆ ਗਿਆਨ ਬਿਨਸੈ ਅੰਧੇਰਾ ਸੁਨੇ ਉਪਦੇਸ਼ ਹਿਰਦੈ ਵਸਾਵਹੋ ਮਨ ਇੱਛੇ ਨਾਨਕ ਫਲ ਪਾਵਹੋ ਹਲਤ ਪਲਤ ਦੁਇਲਿਹੋ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਵਸੈ ਤੇ ਸਾਚ ਪ੍ਰੀਖਿਆ ਮਨ ਤਨ ਨਾਮ ਜਪੋ ਲਿਵਲਾਏ ਦੁੱਖ ਦਰਦ ਮਨ ਤੇ ਪਉ ਜਾਏ ਸੱਚ ਵਾਪਾਰ ਕਰੋ ਵਾਪਾਰੀ ਦਰਗੈ ਨਿਬਹਿ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਾਹਰ ਨ ਆਵਹਿ ਜਾਹੇ ਤਿਸ ਤੇ ਦੂਰ ਕਾਂ ਕੋ ਜਾਏ ਉਭਰੈ ਰਾਖਨ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁੱਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋਏ ਨਾ ਪਹੁੰਚਣ ਹਾਰ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋਹਤ ਨਿਧਾ ਨਿਹਾਲ ਤਾ ਕੈ ਨਿਕਟਨਾਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰੂ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਏਕਸ ਘਟ ਮਾਹੇ ਅਨਿਕ ਰੰਗ ਨਾਨਾ ਦ੍ਰਿਸ਼ਟਾ ਹੈ ਨੌਨੀ ਦੇ ਅੰਮ੍ਰਿਤ ਪ੍ਰਭ ਕਾ ਨਾ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਧ ਅਨਹਤੈ ਨਾਦ ਕਹਿ ਨਾ ਜਾਈ ਅਚਰਜ ਬਿਸਮਾਦ ਦਿਨ ਦੇਖਿਆ ਜਿਸੇ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ ਭਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਾਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈਸੰਤਰ ਮਾਹੀ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਨ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣਹਿ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਹੇ ਹੋ ਸੁਆਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤ ਤਿਸਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀਓਹੀ ਨਾਨਕ ਦਰਸ਼ਨ ਦੇਖ ਸਾ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਜਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ ਅਨਿਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਪਰਤਾਰਾ ਸਰਬ ਨੈਣ ਆਪ ਪੇਖਣਹਾਰਾ ਸਗਲ ਸਮੱਗਰੀ ਜਾਕਾ ਤਨਾ ਪੰਜਾ ਸਾ ਪੀ ਸੁਣਾ ਆਵਨ ਜਾਨ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਸਭ ਕਹਿ ਮੱਧ ਅਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਾ ਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ ਸਤੇ ਹੋਏ ਸੁਨਾਹੀ ਬੁਰਾ ਉਰੈ ਕਹੋ ਕਿਨੈ ਕਛ ਕਰਾ ਆਪ ਭਲਾ ਕਰ ਤੂ ਤਿਆ ਤਨੀ ਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਚ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸਕਾ ਕੀ ਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਕਿਹੋ ਜਾਣ ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਹਿ ਹੈ ਸੁਆਉ ਜਨ ਕਹਿ ਸੰਗ ਚਿਤਿਆ ਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਨਿ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਕ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਭਰ ਲਿਓ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵਹੁ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਉਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਕੈ ਮਨ ਲਾਗਾ ਹਰ ਰੰਗ ਜੈ ਜੈ ਸਬਦ ਅਨਾਹਦ ਵਾਜੈ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਥੈ ਨਾਨਕ ਉਦਰੇ ਤਿਨ ਕੈ ਸਾਥ ਹੈ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰੇਮ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਨ ਰਸਨਾ ਕਹਿ ਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨੇ ਵੀ ਖੇਪ ਹਮਾਰੀ प्रभ की उस्तत करो संत मीत सावधान एकाग्र चीत। सुखमनी सहज गोबिंद गुण नाम जिस मन बसै सहोत निधान। सर्व इच्छा ताकी पूर्ण होए प्रधान पुरख प्रगट सब लोए। सब ती उच पाए स्थान बहुण न होवै आवन जान। हर तन खाट चलै जन सोए नानक जिसै प्राप्त होए। खीम शांत रिद नव निद बुद्ध ज्ञान सर्व तय सिद्ध विद्या तप योग प्रभ ध्यान ज्ञान श्रेष्ठ उत्तम स्नान। चार पदार्थ कमल प्रगास सब कै मद सगल ते उदास सुंदर चतुर तत् का बेता समदर्शी एक दृष्टेता। एह फल तिस जान कै मुख भने गुरु नानक नाम वचन मन सुने। एहु निदान जपै मन कोय सब जग सब जुग मैं ताकी गत होए। गुण गोविंद नाम धुन बाणी सिमृत शास्त्र वेद बखाणी। सगल मतांत केवल हर नाम गोविंद भगत कै मन विश्राम। कोट अपराध साध संग मिटै संत कृपा ते जम ते छुट्टै। जाकै मस्तक कर्म प्रपाए साध सरण नानक ते आए। जिस मन बसै सुन लाए प्रीत तिस जन आवै हर प्रभ चीत। जन मरणता का दुख निवारै दुर्लभ देह तत्काल उदारै। निर्मल शोभा अमृता की बानी एक नाम मन माही समानी। दुख रोग बिनसे पै भरम साध नाम निर्मल ताके कर्म। सब ते ऊच ताकी शोभा बनी नानके गुण नाम।

ਅਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਨੀਚਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ। ਸਭ ਸੁਰਤੇ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰ ਨਿਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਮਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੁੱਖ, ਭੁੱਖੇ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ

ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜਿਆ ਤੇਵੜ ਤੇਰੀ ਦਾਤ, ਦਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਦ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੀ ਜਨ ਸਤਿਗੁਰ ਸਤਿਪੁਰਖਾ। ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਓ। ਹਰ ਜਨ ਕੇਵਟ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਸੰਗਤ, ਜਿਤ ਹਰ ਰਸ ਪਾਇਆ। ਮਿਲ ਜਨ ਨਾਨਕ ਨਾਮ ਪ੍ਰਗਾਸ, ਰਾਗ ਗੂਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰਜੀਓ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ। ਸੂਕੇ ਕਾਸ਼ਟ ਹਰਿਆ ਰਹਾਉ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾ ਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭਹਿਨ ਆਨ ਵਧਾਈ ਦਈ ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿਲੇ ਹੋ ਉਬਾਰੇ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਹਾਰਾ ਹਮਰੇ ਦੁਸ਼ਟ ਸਵੈ ਤੁਮ ਕਾਵ ਆਪ ਹਾਥ ਦੈ ਮੋਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਵਾਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾਟ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੀ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੋਜੋ ਸਦਾ ਹਮਾਰੀ ਪੱਛਾ ਸ੍ਰੀ ਅਸਤੁ ਜੂ ਕਰੀਅਹੁ ਰੱਛਾ ਰਾਖ ਲੇ ਹੁਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਿਨ ਪਜਾਇਓ ਆਦਿ ਅੰਤ ਇਕੈ ਉਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੁਹਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧੂ ਕੇ ਸੁਖੀ ਏਕ ਏਕ ਕੀ ਪੀੜ ਪਛਾਣੈ ਘਟ ਘਟ ਕੀ ਪਟ ਪਟ ਕੀ ਜਾਣੈ ਜਬੁਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹੀ ਤਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਂਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋ ਹਿਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀਂ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤਪੁਜ ਖਾਨ ਬਹੁ ਰਥ ਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ ਆਦ ਜੁਗਾਦ ਸਰੂਪ ਸਵਯੰ ਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਘਰੋ
ਦੁਸ਼ਟ ਜਿਤੇ ਉਠਵਤਿ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ। ਜੇ ਅਸਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆ ਹੈ, ਤਾਕਿ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਹੀ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈਂ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ, ਤਾਕਿ ਤਾਪ ਤਨਕ ਮੈਂ ਹਰ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹੀ ਉਬਾਰਾ। ਜਿਨ ਨਰ ਨਾਮ ਤੇ ਹਾਰੋ ਕਾਹਾ, ਦਾਰਿਦ ਦੁਸ਼ਟ ਦੁਖ ਤੇਰਾ। ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ।

जयस गोविंद दास तुहार सगल द्वार को चारण के गहियो तुहारो द्वार बाहि गहि की लादेस गोविंद दास तुहार। रामकली महला तीजा आनंद एक ओंकार सतगुर प्रसाद आनंद पाया मेरी माए सतगुरु मैं पाया सतगुर तां पाया सहज सिद्धि मनोजिया वधाइया राग रतन परवार परिया शब्द गावण आईया शब्दोता गावहो हरि केरा मन जनी वसाया कह नानक आनंद होवा सतगुरु मैं पाया। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰਥ ਸੁਆਮੀ ਸੋ ਕਿਉ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ ਵਾਜੀ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸੰਤ ਸੁਖਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿੱਟੋਂ ਜਿਸ ਦੀ ਇਹ ਵਡਿਆਈ ਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂੰ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖੋਆ ਤਿਤ ਘਰ ਅਨਹਦ ਵਾਜੇ।

ਸੰਤਾਪਿਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਰੀ ਨਹਿ ਜਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

रुगन्ते अरसोगन्ते

ਤਉ ਤਨ ਏਕ ਨ ਲਗਨ ਪਾਵੈ। ਰਾਖਤ ਹੈ ਆਪਣੋ ਕਰਦੇ ਕਰ, ਪਾਪ ਸਭ ਹੂੰ ਨਹਿ ਭੇਟਣ ਪਾਵੈ। ਔਰ ਕੀ ਬਾਤ ਕਹਾਂ ਕਹਿ ਤੋ ਸੋ, ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਔਰ ਕੀ ਬਾਤ ਕਹਾਂ ਕਹਿ ਤੋ ਸੋ, ਸੋ ਪੇਟ ਹੀ ਕੇ ਪਟ

ਫਿਰ ਜੋਨ ਨਾ ਆਵੈ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦਾ ਜੋ ਪਾਵਨ ਸ਼ਬਦ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਇਹ ਪਾਵਨ ਸ਼ਬਦ ਗੌੜੀ ਰਾਗ ਵਿੱਚ ਸੁਖਮਨੀ ਸਾਹਿਬ ਜੀ ਦੇ ਸਿਰਲੇਖ ਅਧੀਨ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ ਦੋ ਸੌ ਚੁਹੱਤਰ ਪਰ ਸੁਸ਼ੋਭਿਤ ਨੌਵੀਂ ਅਸ਼ਟਪਦੀ ਦਾ ਇਹ ਤਿੰਨ ਨੰਬਰ ਪਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਭਗਤੀ ਕਰਨ ਵਾਲੇ ਦਾ ਜ਼ਿਕਰ ਕੀਤਾ ਹੈ ਕਿ ਜਿਹੜਾ ਅਭਿਲਾਖੀ ਹੈ, ਭਗਤੀ ਦਾ ਜਪਣ ਵਾਲਾ ਹੈ, ਕਰਤੇ ਪੁਰਖ ਦੀ ਯਾਦ ਵਿੱਚ ਸਮਰਪਿਤ ਹੋਣ ਵਾਲਾ ਹੈ, ਉਹਦੇ ਪ੍ਰਥਾਏ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾਲਤਾ ਕਰਨ, ਪਾਵਨ ਗੁਰਮਤਿ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਦੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਕਰੋ ਕਿਰਪਾਲਤਾ, ਆਪ ਜੀ ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਅੱਜ ਆਰੰਭਤਾ ਬਖਸ਼ਿਸ਼ ਸਾਡੇ ਸਨਮੁੱਖ ਕੀਤੀ ਹੈ। ਮਹਾਰਾਜ ਜੀ ਜ਼ਿਕਰ ਕਰਦੇ ਭਗਉਤੀ, ਜਿਹੜਾ ਭਗਤੀ ਦਾ ਅਭਿਲਾਖੀ, ਭਗਤੀ ਕਰਨ ਵਾਲਾ ਜਾਂ ਭਗਤੀ ਦੇ ਅਧੀਨ ਆਪਣੇ ਜੀਵਨ ਨੂੰ ਬਤੀਤ ਕਰਨ ਵਾਲਾ ਜਾਂ ਭਗਤੀ ਸਹਿਤ ਆਪਣੇ ਜੀਵਨ ਨੂੰ ਸਮਰਪਣ ਕਰਨ ਵਾਲਾ, ਮਹਾਰਾਜ ਜੀ ਕਹਿਣ ਲੱਗੇ ਭਗਵੰਤ ਭਗਤ ਕਰਾਂ। ਮਹਾਰਾਜ ਜੀ ਕਹਿਣ ਲੱਗੇ ਕਿ ਜਿਹੜਾ ਅਭਿਲਾਖੀ ਹੈ ਉਹਨੂੰ ਭਗਵੰਤ ਅਕਾਲ ਪੁਰਖ ਦੀ ਭਗਤੀ ਦਾ ਰੰਗ ਹੈ। ਰੰਗ ਦਾ ਅਰਥ ਕੀ ਹੈ ਜੀ? ਪ੍ਰੇਮ। ਮਹਾਰਾਜ ਜੀ ਕਹਿੰਦੇ ਜਿਹੜਾ ਭਗਤੀ ਕਰਨ ਵਾਲਾ ਅਭਿਲਾਖੀ ਹੈ, ਗੁਰਸਿੱਖ ਹੈ, ਅਭਿਆਸੀ ਹੈ, ਉਹਦੇ ਅੰਦਰ ਜਿਹੜਾ ਹੈ ਭਗਵੰਤ ਅਕਾਲ ਪੁਰਖ ਦੀ ਭਗਤੀ ਦਾ ਰੰਗ ਹੈ। ਰੰਗ ਦਾ ਅਰਥ ਹੈ ਜਿਹਨੂੰ ਆਪਾਂ ਪ੍ਰੇਮ ਕਹਿੰਦੇ ਹਾਂ, ਜਿਹਨੂੰ ਆਪਾਂ ਪਿਆਰ ਕਹਿੰਦੇ ਹਾਂ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਜਿਹੜਾ ਅਭਿਲਾਖੀ ਹੈ ਉਹਦੇ ਅੰਦਰ ਬਾਹਰੀ ਸਮਿਆਂ ਦੇ ਵਿੱਚ ਸਮਾਂ ਵਿਅਰਥ ਕਰਨ ਦਾ ਰੁਝਾਨ ਨਹੀਂ ਹੈ, ਉਹ ਕੇਵਲ ਭਗਤੀ ਦੇ ਰੰਗ, ਭਗਤੀ ਦੇ ਪ੍ਰੇਮ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਦਾ ਅਤੇ ਉਹਦੇ ਅੰਦਰ ਇੱਕ ਗੁਣ ਹੋਰ ਪੈਦਾ ਹੋ ਜਾਂਦਾ, ਸਗਲ ਤਿਆਗ ਹੈ,
ਦੁਸ਼ਟ ਕਾ ਸੰਗ। ਇੱਥੋਂ ਤੱਕ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਨਿਰਣਾ ਕੀਤਾ ਕਿ ਸਗਲ ਤਿਆਗੈ ਦੁਸ਼ਟ ਕਾ ਸੰਗ, ਉਹ ਦੁਸ਼ਟ ਬਿਰਤੀ ਦੇ ਪਾਤਰਾਂ ਦਾ ਸੰਗ ਜਿਹੜਾ ਹੈ, ਉਹਨਾਂ ਦੀ ਸੰਗਤ ਜਿਹੜੀ ਹੈ ਉਹ ਤਿਆਗ ਦਿੰਦਾ ਹੈ, ਬਿਲਕੁਲ ਉਹਨਾਂ ਦੀ ਸੰਗਤ ਵਿੱਚ ਕਦੀ ਵੀ ਨਹੀਂ ਜਾਂਦਾ। ਸਗਲ ਤਿਆਗੈ ਦੁਸ਼ਟ ਕਾ ਸੰਗ, ਮਹਾਰਾਜ ਜੀ ਕਹਿਣ ਲੱਗੇ ਸਾਰੇ ਪਾਸਿਓਂ ਛੱਡ ਦਿੰਦਾ ਹੈ ਦੁਸ਼ਟ ਪਾਤਰ, ਦੁਸ਼ਟ ਬਿਰਤੀ ਦੇ ਪਾਤਰਾਂ ਦਾ ਸੰਗ, ਉਹਨਾਂ ਦੀ ਸੰਗਤ, ਸਾਰਾ ਕੁਝ ਹੀ ਤਿਆਗ ਦਿੰਦਾ ਹੈ। ਅਤੇ ਸਤਿਗੁਰੂ ਸਾਹਿਬ ਜੀ ਨੇ ਤੇ ਗੁਰਬਾਣੀ ਵਿੱਚ ਵੀ ਇਸ ਗੱਲ ਦਾ ਨਿਰਣਾ ਕੀਤਾ ਹੈ। ਮਹਾਰਾਜ ਜੀ ਨੇ ਕਿਹਾ ਸਾਕਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ, ਦੌੜ ਜਾਣਾ ਚਾਹੀਦਾ ਹੈ ਸਾਕਤ ਬਿਰਤੀ ਦੇ ਪਾਤਰਾਂ ਦੀ ਸੰਗਤ ਤੋਂ। ਸਾਕਤ ਬਿਰਤੀ ਕੌਣ ਹੈ? ਮਹਾਰਾਜ ਜੀ ਕਹਿਣ ਲੱਗੇ ਸਾਕਤ ਕੌਣ ਹੈ? ਸਾਕਤ ਦਾ ਇੱਕੋ ਇੱਕ ਨਿਸ਼ਾਨ ਮਹਾਰਾਜ ਜੀ ਨੇ ਸਾਡੇ ਸਨਮੁੱਖ ਬਖਸ਼ਿਸ਼ ਰੂਪ ਦੇ ਵਿੱਚ ਸਮਝਾਇਆ। ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਸਾਕਤ ਕੀ ਬਿਦ ਨੈਨੋ ਡਿੱਠੀ ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਭਾਵ ਇਹ ਹੈ ਕਿ ਅੰਮ੍ਰਿਤ ਕੌੜਾ ਹੋ ਗਿਆ, ਵਿਖਿਆ ਮਿੱਠੀ ਹੋ ਗਈ, ਵਿਖਿਆ ਦਾ ਅਰਥ ਜ਼ਹਿਰ ਹੈ। ਮਹਾਰਾਜ ਜੀ ਕਹਿਣਗੇ ਉਹਨੂੰ ਵਿਕਾਰ ਚੰਗੇ ਲੱਗਣ ਲੱਗ ਪਏ, ਨਿਰੰਕਾਰ ਉਹਨੂੰ ਭੁੱਲ ਗਿਆ। ਅਤੇ ਪਾਤਸ਼ਾਹ ਜੀ ਕਹਿੰਦੇ ਸਾਕਤ ਕੀ ਇਹ ਅਵਸਥਾ ਜਿਹੜੀ ਹੈ ਉਹ ਬਿਰਤੀ ਜਿਹੜੀ ਹੈ ਅਸੀਂ ਪ੍ਰਤੱਖ ਵੇਖ ਲਈ, ਉਹਦੇ ਵਾਸਤੇ ਬਾਣੀ ਪੜ੍ਹਨੀ ਬਹੁਤ ਔਖਾ ਕੰਮ ਹੈ, ਮਾੜਾ ਕਰਮ ਕਰਨਾ ਬੜਾ ਬਹੁਤ ਜ਼ਿਆਦਾ ਤੇਜ਼ੀ ਨਾਲ ਤਤਪਰਤਾ ਨਾਲ ਉਹ ਕੰਮ ਕਰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਕਬੀਰ ਇਹ ਅਵਸਥਾ ਜਿਹੜੀ ਭਗਤ ਕਬੀਰ ਸਾਹਿਬ ਜੀ ਨੇ ਦੱਸੀ, ਸਾਕਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ, ਕਹਿਣ ਲੱਗੇ ਦੂਰੋਂ ਹੀ ਦੌੜ ਜਾਣਾ ਚਾਹੀਦਾ ਹੈ। ਕਿਉਂ? ਬਾਸਨ ਕਾਰੋ ਪਰਸੀਐ ਤਉ ਤਨ ਲਾਗੈ ਦਾਗ, ਕਹਿੰਦੇ ਨੇ ਕਾਲੇ ਰੰਗ ਦੇ ਭਾਂਡੇ ਨੂੰ ਪਰਸੋਗੇ ਤਾਂ ਦਾਗ 'ਤੇ ਲੱਗੇਗਾ। ਕਾਲੇ ਰੰਗ ਦੇ ਭਾਵ ਕਾਲਖ ਨਾਲ ਭਰੇ ਹੋਏ ਭਾਂਡੇ ਨੂੰ ਹੱਥ ਲਾਓਗੇ ਤਾਂ ਇਹ ਗੱਲ ਬਿਲਕੁਲ ਪੱਕੀ ਹੈ ਕਿ ਅਸਲ ਵਿੱਚ ਉਹਦੀ ਕਾਲਖ ਤੁਹਾਡੇ ਉੱਪਰ ਅਸਰ ਜ਼ਰੂਰ ਕਰੇਗੀ। ਉਹ ਕਾਲਖ ਦਾ ਅਸਰ ਤੁਹਾਡੇ ਉੱਪਰ ਵੀ ਹੋਣਾ ਬਹੁਤ ਲਾਜ਼ਮੀ ਹੈ। ਇਸ ਕਰਕੇ ਸੰਗਤ ਦਾ ਅਸਰ ਜਿਹੜਾ ਹੈ ਉਹ ਬਹੁਤਾਂਤ ਵਿੱਚ ਬਹੁਤ ਵੱਡਾ ਹੁੰਦਾ ਹੈ। ਇਸ ਕਰਕੇ ਦੁਸ਼ਟ ਕਾ ਸੰਗ ਤਿਆਗ ਦਿੰਦਾ ਹੈ। ਭਗਤ ਕਬੀਰ ਸਾਹਿਬ ਜੀ ਨੇ ਇਸ ਗੱਲ ਦਾ ਨਿਰਣਾ ਜਿਹੜਾ ਹੈ ਉਹ ਸਾਡੇ ਸਨਮੁੱਖ ਪ੍ਰਤੱਖ ਦੱਸਿਆ ਕਿ ਜਿਹੜਾ ਜੀਵਨ ਦੇ ਅੰਦਰ ਇਹ ਭਾਵਨਾ, ਜੀਵਨ ਦੇ ਅੰਦਰ ਇਹ ਆਸਥਾ ਬਣੀ ਹੈ ਨਾ ਕਿ ਆਪਾਂ ਮਾੜੀ ਸੰਗਤ ਵਾਲੇ ਕੋਲ ਨਹੀਂ ਜਾਣਾ, ਜਾਂ ਅਸੀਂ ਮਾੜੀ ਸੰਗਤ ਵਾਲਿਆਂ ਦੇ ਕੋਲ ਤੁਰ ਕੇ ਨਹੀਂ ਜਾਂਦੇ, ਹੁਣ ਜੇ ਕੋਈ ਆਪ ਆ ਜਾਏ ਤਾਂ ਫਿਰ ਕੀ ਕਰੀਏ? ਪਰ ਉਹਦੇ ਵਿੱਚ ਵੀ ਭਗਤ ਸਾਹਿਬ ਜੀ ਕਹਿੰਦੇ ਨੁਕਸਾਨ ਹੈ। ਨੁਕਸਾਨ ਇਸ ਤਰ੍ਹਾਂ ਦਾ ਹੈ, ਇਸ ਗੱਲ ਦਾ ਹੈ ਕਿ ਜਿਵੇਂ ਮੰਨ ਲਓ ਕਿ ਕੇਲੇ ਦਰੇ ਦਰਖਤ ਦੇ ਨੇੜੇ ਬੇਰੀ ਦਾ ਦਰਖਤ ਹੋਵੇ, ਕੇਲੇ ਦਾ ਦਰਖਤ ਤਾਂ ਹੈ, ਜੇ ਬੇਰੀ ਦਾ ਦਰਖਤ ਨੇੜੇ ਆ ਜਾਏ ਅਤੇ ਜਾਂ ਬੇਰੀ ਦੇ ਦਰਖਤ ਦੇ ਨੇੜੇ ਕੇਲੇ ਦਾ ਦਰਖਤ ਹੋ ਜਾਏ, ਜਾਂ ਕੇਲੇ ਦੇ ਦਰਖਤ ਦੇ ਨੇੜੇ ਬੇਰੀ ਦਾ ਦਰਖਤ ਹੋ ਜਾਏ, ਨੁਕਸਾਨ ਕਿਹਦਾ? ਕੇਲੇ ਦੇ ਦਰਖਤ ਦਾ, ਕਿਉਂਕਿ ਉਹਦੇ ਕੋਲ ਜਿਹੜੀ ਹੈ ਉਹ ਬੜੀ ਕੋਮਲਤਾਈ ਹੈ। ਕੇਲੇ ਦਾ ਦਰਖਤ ਜਿਹੜਾ ਬੜਾ ਕੋਮਲ ਹੈ, ਬੜਾ ਪੋਲਾ ਹੈ, ਅਤੇ ਜਦੋਂ ਹਨੇਰੀ ਆਉਂਦੀ ਹਵਾ ਚੱਲਦੀ ਹੈ ਅਤੇ ਬੇਰੀ ਦਾ ਰੁੱਖ ਕੰਡਿਆਂ ਵਾਲਾ ਹੈ, ਉਹ ਕੀ ਕਰਦਾ? ਕੇਲੇ ਦੇ ਦਰਖਤ ਦੇ ਨਾਲ ਜਿਉਂ ਜਿਉਂ ਖਹਿੰਦਾ ਹੈ ਉਹਦੇ ਕੰਡੇ ਉਹਨੂੰ ਸਾਰਾ ਛਿੱਲ ਕੇ ਰੱਖ ਦਿੰਦੇ, ਉਹਦੇ ਪੱਤਿਆਂ ਨੂੰ ਜਿਹੜਾ ਹੈ ਉਹ ਛਿੱਲ ਕੇ ਰੱਖ ਦਿੰਦੇ, ਖਤਮ ਕਰਨ ਦੀ ਕੋਸ਼ਿਸ਼ ਕਰਦੇ। ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਸਾਕਤ ਬਿਰਤੀ ਜਿਹੜੀ ਹੈ, ਮਾੜੀ ਸੰਗਤ ਹੈ। ਮਹਾਰਾਜ ਜੀ ਕਹਿੰਦੇ ਜਿਹੜਾ ਅਭਿਆਸੀ ਹੈ ਸੰਗਤ ਵਿੱਚ ਜਾਣ ਵਾਲਾ, ਬੰਦਗੀ ਕਰਨ ਵਾਲਾ, ਉਹ ਸਭ ਤੋਂ ਪਹਿਲਾਂ ਸਗਲ ਤਿਆਗੈ, ਸਾਰੇ ਪਾਸਿਓਂ ਤਿਆਗ ਦਿੰਦਾ ਹੈ ਦੁਸ਼ਟ ਕਾ ਸੰਗ, ਪੰਜਾਂ ਵਿਕਾਰਾਂ ਦੀ ਸੰਗਤ, ਨਿੰਦਕ ਅਤੇ ਚੁਗਲੀ ਬਿਰਤੀ ਵਾਲਿਆਂ ਦੀ ਸੰਗਤ। ਮਹਾਰਾਜ ਜੀ ਕਹਿੰਦੇ ਸਾਰਿਆਂ ਦਾ ਸੰਗ ਉਹ ਤਿਆਗ ਦਿੰਦਾ। ਉਹਦੇ ਅੰਦਰ ਜਿਹੜੀ ਹੈ ਇਹ ਖਾਸੀਅਤ ਹੈ ਅਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਉਹਨੂੰ ਭਾਉਂਦੀ ਨਹੀਂ ਹੈ ਉਹਨਾਂ ਸਾਕਤਾਂ ਦੀ ਸੰਗਤ, ਉਹ ਉਦਾਸ ਹੋ ਜਾਂਦਾ ਹੈ। ਉਸ ਸੰਗਤ ਵਿੱਚ ਬੈਠ ਕੇ ਉਹ ਅੰਦਰ ਦੇ ਖਿੜਾਓ ਨੂੰ ਖਤਮ ਕਰ ਲੈਂਦਾ, ਇਸ ਕਰਕੇ ਉਹ ਜਾਂਦਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਕਿ ਸਗਲ ਤਿਆਗੈ ਦੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲਾ
ਭਰਮ। ਭਰਮ ਕੀ ਹੈ? ਭਰਮ ਦੇ ਪ੍ਰਥਾਏ ਮਹਾਰਾਜ ਜੀ ਨੇ ਕਿਹਾ ਮਾਧਵੇ ਕਿਆ ਕਹੀ ਹੈ, ਭਰਮ ਐਸਾ। ਭਗਤ ਰਵਿਦਾਸ ਸਾਹਿਬ ਜੀ ਕਹਿਣਗੇ ਅਕਾਲ ਪੁਰਖ ਭਰਮ ਬਾਰੇ ਕੀ ਆਖੀਏ।

ਵਿੱਚ ਡਿੱਗੀ ਹੋਈ ਰੱਸੀ ਨੂੰ ਸੱਪ ਸਮਝ ਲਿਆ ਅਤੇ ਉਹਦੇ ਨਾਲ ਨੁਕਸਾਨ ਜਿਹੜਾ ਹੈ ਉਹ ਇਹ ਹੋਇਆ ਵੀ ਹਨੇਰੇ ਵਿੱਚ ਡਿੱਗੀ ਹੋਈ ਰੱਸੀ ਤੋਂ ਅਸੀਂ ਘਬਰਾਉਂਦੇ ਰਹੇ, ਡਰਦੇ ਰਹੇ। ਮਾਰਗ ਜਿਹੜਾ ਸੀ ਉਹ ਅਸੀਂ ਤਿਆਗ ਦਿੱਤਾ, ਜਿਹੜਾ ਅਸੀਂ ਤੁਰਨਾ ਸੀ, ਜਿਹੜੀ ਅਸੀਂ ਯਾਤਰਾ ਕਰਨੀ ਸੀ ਉਹ ਬਿਲਕੁਲ ਹੋ ਨਾ ਸਕੀ ਸਾਡੇ ਤੋਂ, ਕਿਉਂਕਿ ਸੱਪ ਨੂੰ ਰੱਸੀ ਸਮਝ ਭਾਵ ਜਿਹੜੀ ਰੱਸੀ ਸੀ ਉਹ ਹਨੇਰੇ ਵਿੱਚ ਸੱਪ ਨਜ਼ਰ ਆਉਣ ਲੱਗ ਪਈ। ਅਤੇ ਦੂਸਰਾ ਨੁਕਸਾਨ ਇਹ ਸੀ, ਇੱਕ ਤਾਂ ਮਾਰਗ ਤੋਂ ਟੁੱਟੇ, ਦੂਸਰਾ ਨੁਕਸਾਨ ਇਹ ਬਣਿਆ ਕਿ ਅਸਲ ਵਿੱਚ ਕੀ ਹੈ ਕਿ ਅਗਲਾ ਨਿਰਣਾ ਇਹ ਸੀ ਕਿ ਬੰਦੇ ਨੇ ਹਨੇਰੇ ਵਿੱਚ ਰੱਸੀ ਜਿਹੜੀ ਪਈ ਹੋਈ ਹੈ ਉਹਨੂੰ ਸੱਪ ਸਮਝ ਕੇ ਮਾਰਗ ਤਿਆਗ ਦਿੱਤਾ, ਅਤੇ ਦੂਸਰਾ ਹੈ ਕਿ ਕਿਸੇ ਵਕਤ ਪਏ ਹੋਏ ਸੱਪ ਨੂੰ ਰੱਸੀ ਸਮਝ ਕੇ ਹੱਥ ਲਾ ਲੈਂਦਾ ਅਤੇ ਉਹਦੇ ਨਾਲ ਵੀ ਨੁਕਸਾਨ ਹੋ ਜਾਂਦਾ ਦੋਵੇਂ ਪਾਸਿਆਂ। ਮਹਾਰਾਜ ਜੀ ਕਹਿੰਦੇ ਭਰਮ ਹੈ ਕਿ ਜਿਹੜਾ ਕੁਝ ਮੰਨ ਰਹੇ ਹਾਂ ਉਹ ਤਾਂ ਬਿਲਕੁਲ ਹੀ ਨਹੀਂ ਹੈ। ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਬਿਛਰਤ ਦੁੱਖ ਪਾਇਆ ਸੋਗਤ ਭਈ ਹਮਾਰੀ। ਕਹਿੰਦੇ ਨੇ ਇੱਥੋਂ ਤੱਕ ਛਤਰਪਤੀ ਰਾਜਾ ਵੀ ਜਿਹੜਾ ਤਖ਼ਤ 'ਤੇ ਬੈਠਾ ਹੈ, ਰਾਤ ਨੂੰ ਸੋਹਣੀ ਸੇਜਾ 'ਤੇ ਸੁੱਤਾ ਅਤੇ ਸੁਪਨੇ 'ਚ ਭਿਖਾਰੀ ਬਣ ਗਿਆ ਅਤੇ ਸਵੇਰੇ ਉੱਠ ਕੇ ਉਹੀ ਪਛਤਾਵਾ ਆਉਣ ਲੱਗ ਪਿਆ ਕੀ ਬਣ ਗਿਆ ਮੇਰੇ ਨਾਲ, ਦਰ ਦਰ 'ਤੇ ਮੰਗਣ। ਹੁਣ ਸਵੇਰੇ ਉੱਠ ਕੇ ਵੀ ਉਹਦੇ ਮਨ ਵਿੱਚ ਭਰਮ ਹੈ ਵੀ ਕੀ ਬਣੇਗਾ, ਪਰ ਪ੍ਰਤੱਖ ਵਿੱਚ ਉਹ ਤਾਂ ਰਾਜਾ ਹੀ ਹੈ, ਉਹ ਤਾਂ ਸੁਪਨਾ ਸੀ। ਇੱਥੋਂ ਤੱਕ ਅਗਲੀ ਉਦਾਹਰਨ ਜਿਹੜੀ ਹੈ ਉਹ ਭਰਮ ਦੀ ਆਪਦੀ ਦੇ ਸਨਮੁੱਖ ਰੱਖਾਂ ਕਿ ਹਿਰਨ, ਹਿਰਨ ਜਿਹੜਾ ਹੈ ਉਹ ਭਰਮ ਵਿੱਚ ਪੈਂਦਾ ਹੈ। ਜਦੋਂ ਤਪਸ਼ ਪੈਂਦੀ ਹੈ ਜੰਗਲਾਂ ਦੇ ਵਿੱਚ, ਪਾਣੀ ਸੁੱਕ ਜਾਂਦਾ ਹੈ ਅਤੇ ਪਾਣੀ ਦੀ ਤਲਾਸ਼ ਵਿੱਚ ਜਿਹੜਾ ਹਿਰਨ ਹੈ ਉਹ ਬਾਹਰ ਨੂੰ ਨਿਕਲਦਾ ਹੈ ਅਤੇ ਜੰਗਲ ਤੋਂ ਬਾਹਰ ਰੇਗਿਸਤਾਨ ਵਾਲੇ ਪਾਸੇ ਉਹ ਨਿਗਾਹ ਮਾਰਦਾ ਅਤੇ ਰੇਗਿਸਤਾਨ ਦੀ ਚਮਕਦੀ ਹੋਈ ਰੇਤ ਉਹਨੂੰ ਜਿਹੜੀ ਪਾਣੀ ਨਜ਼ਰ ਆਉਣ ਲੱਗ ਪੈਂਦੀ, ਕਿਉਂਕਿ ਸਾਰੇ ਪਾਸੇ ਜਦੋਂ ਬਹੁਤ ਜ਼ਿਆਦਾ ਰੇਤ ਦੂਰੋਂ, ਜਾਂ ਤੁਸੀਂ ਸੜਕ 'ਤੇ ਜਾਂਦੇ ਹੋ ਗਰਮੀਆਂ ਵਿੱਚ ਵੇਖ ਲੈਣਾ ਤੁਸੀਂ ਵੀ ਦੂਰੋਂ ਤੁਹਾਨੂੰ ਹਾਈਵੇ 'ਤੇ ਜਾਂਦੇ ਇਸ ਤਰ੍ਹਾਂ ਲੱਗੇਗਾ ਜਿਵੇਂ ਸਾਹਮਣੇ ਪਾਣੀ ਡੁੱਲਾ ਹੋਵੇ। ਜਦੋਂ ਇੱਥੇ ਕਹਿੰਦੇ ਵੀ ਹਿਰਨ ਨੂੰ ਉਹ ਰੇਤ ਵਿੱਚ ਚਮਕਦੇ ਹੋਏ ਕਣ ਪਾਣੀ ਨਜ਼ਰ ਆਉਣ ਲੱਗ ਪੈਂਦੇ, ਉਹ ਤੁਰ ਪੈਂਦਾ ਹੈ ਬਿਨਾਂ ਵਿਸ਼ਲੇਸ਼ਣ ਕੀਤਿਆਂ, ਤੁਰ ਪੈਂਦਾ ਦੌੜਦਾ ਉਹਦੇ ਪਿੱਛੇ। ਅਤੇ ਹੁੰਦਾ ਕੀ ਹੈ, ਦੌੜਦਿਆਂ ਦੌੜਦਿਆਂ ਜਿਉਂ ਜਿਉਂ ਅੱਗੇ ਅੱਗੇ ਦੌੜਦਾ ਤਿਉਂ ਤਿਉਂ ਉਹ ਰੇਤ ਦੇ ਉੱਪਰ ਪਾਣੀ ਦਾ ਦ੍ਰਿਸ਼ ਬਣਿਆ ਹੋਇਆ ਹੋਰ ਦੂਰ ਜਾਈ ਜਾਂਦਾ। ਅਖੀਰ ਹਿਰਨ ਇਹੋ ਜਿਹੀ ਅਵਸਥਾ 'ਤੇ ਫਸ ਜਾਂਦਾ, ਨਾ ਪਾਣੀ ਮਿਲਦਾ ਨਾ ਵਾਪਸ ਹੀ ਜਾ ਸਕਦਾ, ਉਹ ਹਿਰਨ ਦੀ ਮੌਤ ਦਾ ਕਾਰਨ ਬਣਦਾ। ਮਹਾਰਾਜ ਜੀ ਕਹਿੰਦੇ ਦੁਨੀਆਂ ਵਿੱਚ ਇਨਸਾਨ ਦੇ ਅੰਦਰ ਵੀ ਇਹੋ ਜਿਹਾ ਭਰਮ ਹੈ, ਉਹ ਬਾਹਰੋਂ ਇਸ ਗੱਲ ਦਾ ਨਿਰਣਾ ਕਰਦਾ ਵੀ ਅਗਲੀ ਮੰਜ਼ਿਲ 'ਤੇ ਤ੍ਰਿਪਤੀ ਹੋ ਜਾਏਗੀ, ਅਗਲੀ ਮੰਜ਼ਿਲ 'ਤੇ ਤ੍ਰਿਪਤੀ ਹੋ ਜਾਏਗੀ, ਅਗਲੀ ਮੰਜ਼ਿਲ 'ਤੇ ਆਹ ਮਿਲ ਗਿਆ ਫਿਰ ਤ੍ਰਿਪਤ ਆਪਾਂ, ਆਹ ਮਿਲ ਗਿਆ ਫਿਰ ਆਪਾਂ ਤ੍ਰਿਪਤ, ਆਹ ਮਿਲ ਗਿਆ ਫਿਰ ਆਪਾਂ ਬਿਲਕੁਲ ਖੁਸ਼ ਹਾਂ, ਪਰ ਨਹੀਂ, ਮਹਾਰਾਜ ਜੀ ਕਹਿੰਦੇ ਇਹਦੇ ਅੰਦਰ ਤ੍ਰਿਪਤੀ ਹੈ ਹੀ ਨਹੀਂ। ਇਹ ਸੱਚ ਨੂੰ ਝੂਠ ਸਮਝ ਲੈਂਦਾ ਅਤੇ ਝੂਠ ਨੂੰ ਸੱਚ ਸਮਝਦਾ, ਦੋਵਾਂ ਵਿੱਚ ਹੀ ਨੁਕਸਾਨ ਹੈ, ਦੋਵਾਂ ਵਿੱਚ ਹੀ ਭਲਾ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਮਹਾਰਾਜ ਜੀ ਕਹਿੰਦੇ ਜਿੱਦਾਂ ਦਾ ਮੰਨੀ ਬੈਠੇ ਹੋ ਨਾ ਉੱਦਾਂ ਦਾ ਨਹੀਂ ਹੈ ਭਰਮ। ਸਤਿਗੁਰੂ ਜੀ ਮਹਾਰਾਜ ਕਹਿੰਦੇ ਨੇ ਮਨ ਤੇ ਬਿਨਸੈ ਸਗਲਾ ਭਰਮ, ਸਾਰਾ ਦਾ ਸਾਰਾ ਭਰਮ ਜਿਹੜਾ ਸੀ ਨਾ ਉਹਨੇ ਮਨ ਦੇ ਵਿੱਚੋਂ ਵਿਸਾਰ ਦਿੱਤਾ। ਅਤੇ ਸਤਿਗੁਰੂ ਜੀ ਕਹਿੰਦੇ ਅਗਲੀ ਅਵਸਥਾ ਹੈ ਕਰ ਪੂਜੈ ਸਗਲ ਪਾਰ ਬ੍ਰਹਮ। ਮਹਾਰਾਜ ਕਹਿਣ ਲੱਗੇ ਜੀਵਨ ਦੇ ਵਿੱਚ ਉਹ ਕੋਸ਼ਿਸ਼ ਹੀ ਕਰਦਾ ਹੈ ਕਿ ਉਸ ਕਰਤੇ ਪੁਰਖ ਦੀ ਪੂਜਾ ਨੂੰ ਜਿਹੜਾ ਹੈ ਉਹ ਮਹਿਸੂਸ ਕਰਦਾ, ਭਾਵ ਜੀਵਨ ਦੇ ਵਿੱਚ ਹੱਥੀ ਕ੍ਰਿਤ ਕਰਦਾ, ਚੰਗੀ ਕ੍ਰਿਤ ਕਰਦਾ, ਚੰਗੇ ਕਰਮ ਕਰਦਾ, ਇਸ ਕਰਕੇ ਆਪਣੇ ਹੱਥਾਂ ਨਾਲ ਭਰਾ ਕਰਦਾ ਹੈ। ਕਿਉਂ? ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉਹਨੂੰ ਸਾਰਿਆਂ ਵਿੱਚ ਪਾਰ ਬ੍ਰਹਮ ਨਜ਼ਰ ਆ ਰਿਹਾ, ਕਰ ਪੂਜਾ ਸਗਲ ਪਾਰ ਬ੍ਰਹਮ, ਸਾਰਿਆਂ ਦੇ ਵਿੱਚ ਉਹ ਅਕਾਲ ਪੁਰਖ ਨੂੰ ਸਮਰਪਿਤ ਵੇਖ ਕੇ, ਅਕਾਲ ਪੁਰਖ ਨੂੰ ਸਾਰੇ ਪਾਸੇ ਵੇਖ ਕੇ ਅਹਿਸਾਸ ਕਰਕੇ ਮਹਾਰਾਜ ਜੀ ਕਹਿੰਦੇ ਉਹ ਅਕਾਲ ਪੁਰਖ ਦੀ ਪੂਜਾ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰੀ ਬੈਠਾ। ਅਤੇ ਨਾਲ ਹੀ ਸਤਿਗੁਰੂ ਜੀ ਕਹਿੰਦੇ ਸਾਧ ਸੰਗ ਪਾਪਾ ਮਲ ਖੋਵੈ, ਸਤ ਸੰਗਤ ਵਿੱਚ ਆਣ ਕੇ ਉਹ ਪਾਪਾਂ ਰੂਪੀ ਮੈਲ ਨੂੰ ਖੋਵੈ, ਖੋਵੈ ਦਾ ਅਰਥ ਹੈ ਖਤਮ ਕਰ ਲੈਂਦਾ ਸਤ ਸੰਗਤ ਵਿੱਚ ਆਣ। ਮਹਾਰਾਜ ਜੀ ਨੇ ਕਿਹਾ ਨਾ ਗੁਰਬਾਣੀ ਵਿੱਚ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ। ਸਭ ਤੋਂ ਉੱਤਮ ਗੱਲ ਇਹ ਹੈ ਕਿ ਸਾਧ ਸੰਗਤ ਵਿੱਚ ਬੈਠ ਕੇ ਮਲ

0: ਮਲ ਦਾ ਅਰਥ ਹੈ ਮੈਲ, ਲਾਥੀ ਲੱਥ ਗਈ। ਔਰ ਇਸ ਜੀਵਨ ਵਿੱਚ ਇਹ ਨਿਰਣਾ ਹੈ। ਇੱਕ ਹੋਰ ਅਰਥ ਆਪ ਜੀ ਦੇ ਸਨਮੁਖ ਰੱਖਾਂ ਕਿ ਜਿੱਥੇ ਆਪਾਂ ਇਹ ਅਹਿਸਾਸ ਕਰਦੇ ਹਾਂ, ਕਰ ਕਰ ਨਾਮ ਕਿਰਪਾ ਦਾ ਵੀ ਹੈ, ਕਰ ਨਾਮ ਹੱਥਾਂ ਦਾ ਵੀ ਹੈ, ਕਰ ਨਾਮ ਕਰਨ ਦਾ ਵੀ ਹੈ। ਜਥਾ ਪ੍ਰਕਰਨ ਤਥਾ ਅਰਥੰਗ ਆਪਾਂ ਇਸ ਗੱਲ ਦੇ ਆਧਾਰ 'ਤੇ ਚੱਲਦੇ ਹਾਂ। ਮਹਾਰਾਜ ਜੀ ਕਹਿਣ ਲੱਗੇ ਇਹਦੇ ਅਰਥ ਇਹ ਵੀ ਬਣਦੇ ਕਿ ਕਿਰਪਾ ਸਹਿਤ ਪੂਜਦਾ ਹੈ ਉਹ ਪਾਰ ਬ੍ਰਹਮ ਨੂੰ, ਪਰ ਕਰ ਅੱਗੇ ਆਪਣੇ ਹੱਥਾਂ ਦੁਆਰਾ ਪੂਜੈ ਪੂਜਦਾ ਹੈ ਉਹ ਅਕਾਲ ਪੁਰਖ ਨੂੰ। ਅਤੇ ਫਿਰ ਕਰ ਪੂਜੈ ਪੂਜਾ ਕਰਦਾ ਹੈ ਕਿਹਦੀ? ਪਾਰ ਬ੍ਰਹਮ ਦੀ। ਇਹ ਤਿੰਨੇ ਹੀ ਅਰਥ ਜਿਹੜੇ ਹਨ ਉਹ ਢੁੱਕਦੇ ਨੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜ਼ਿਕਰ ਦਾਤਾਰ ਜੀ ਕਹਿਣ ਲੱਗੇ ਅਗਲੀ ਅਵਸਥਾ ਹੈ ਕਿ ਸਾਧ ਸੰਗ ਪਾਪਾਂ ਮਲ ਖੋਵੈ। ਸਾਧ ਸੰਗਤ ਵਿੱਚ ਆਣ ਕੇ ਉਹ ਪਾਪਾਂ ਰੂਪੀ ਜਿਹੜੀ ਮੈਲ ਇਸ ਮਨ ਨੂੰ ਲੱਗੀ ਹੋਈ ਹੈ ਉਹ ਧੋਵੈ, ਖਤਮ ਕਰ ਲੈਂਦਾ, ਧੋ ਲੈਂਦਾ। ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵੀ ਕਿਹਾ, ਜਦੋਂ ਅਸੀਂ ਇਸ ਅਵਸਥਾ ਨੂੰ ਸਮਝਦੇ ਹਾਂ ਤਾਂ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਜਿਹੜੀ ਮੈਲ ਹੈ ਉਹ ਸਤ ਸੰਗਤ ਵਿੱਚ ਆਣ ਕੇ ਧੋਤੀ ਜਾਂਦੀ ਹੈ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ। ਕੀ ਹੁੰਦਾ ਜੀ ਉੱਥੇ? ਮੈਲ ਖੋਈ ਕੁੱਟ ਅੱਗ ਹਰੇ ਨਿਰਮਲ ਭਏ। ਚੀਤਾ ਮਹਾਰਾਜ ਜੀ ਕਹਿੰਦੇ ਉੱਥੇ ਮੈਲ ਖਤਮ ਹੋ ਜਾਂਦੀ ਹੈ। ਮੈਲ ਖੋਈ, ਮੈਲ ਖਤਮ ਹੋ ਗਈ। ਕੋਟ ਅੱਗ ਹਰੇ, ਕਰੋੜਾਂ ਹੀ ਅੱਗ ਪਾਪ ਜਿਹੜੇ ਸੀ ਉਹ ਖਤਮ ਹੋ ਗਏ। ਕੋਟ ਇੱਥੋਂ ਤੱਕ ਮਹਾਰਾਜ ਜੀ ਕਹਿਣਗੇ ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭਏ ਚੀਤਾ, ਮਨ ਜਿਹੜਾ ਹੈ ਉਹ ਬਿਲਕੁਲ ਨਿਰਮਲ ਹੋ ਗਿਆ। ਇਹ ਸੱਚ ਸੰਗਤ ਦਾ ਅਸਰ ਹੈ। ਮਹਾਰਾਜ ਜੀ ਨੇ ਸੱਚ ਸੰਗਤ ਦਾ ਅਸਰ ਦੱਸਦਿਆਂ ਹੋਇਆਂ ਭਗਤ ਕਬੀਰ ਸਾਹਿਬ ਜੀ ਦੁਆਰਾ ਨਿਰਣਾ ਕੀਤਾ। ਮਹਾਰਾਜ ਜੀ ਕਹਿਣਗੇ ਕਬੀਰ ਚੰਦਨ ਕਾ ਬਿਰਵਾ ਭਰਾ ਬੇੜੇ ਉਹ ਢਾਕ ਪਲਾਸ, ਕਿ ਚੰਦਨ ਦਾ ਬਿਰਵਾ, ਬਿਰਵਾ ਦਾ ਅਰਥ ਹੈ ਬੂਟਾ। ਕਹਿੰਦੇ ਨੇ ਚੰਦਨ ਦਾ ਉਹ ਬੂਟਾ ਭਲਾ ਹੈ ਕਿਹੜਾ ਜੀ? 52 ਚੰਦਨ, 52 ਉਂਗਲਾਂ ਦੇ ਆਕਾਰ ਦਾ ਉਹ ਬੂਟਾ ਜਿਹੜਾ ਹੈ। ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਇਹ ਗੱਲ ਦਾ ਅਹਿਸਾਸ, ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਮਹਾਰਾਜ ਜੀ ਕਹਿੰਦੇ ਚੰਦਨ ਦਾ ਬੂਟਾ ਬਹੁਤ ਚੰਗਾ ਹੈ। ਭਾਵ ਜੀ ਦੇ ਆਲੇ ਦੁਆਲੇ ਚੰਬੜੇ ਹੋਏ ਹਨ ਢਾਕ ਪਲਾਸ ਦੇ ਸੁੱਕੇ ਹੋਏ ਬੂਟੇ। ਮਹਾਰਾਜ ਜੀ ਕਹਿੰਦੇ ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ, ਉਹ ਵੀ ਚੰਦਨ ਹੋ ਜਾਂਦਾ ਜਿਹੜਾ ਚੰਦਨ ਦੇ ਨੇੜੇ ਵੱਸਦਾ ਹੋਵੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਤਾਂ ਇਹ ਕਹਿੰਦੇ ਨਾ ਕਿ ਸਿੱਖ ਸੰਗਤ ਕਰੇ ਗੁਰਮੁਖਾਂ ਦੀ, ਅਤੇ ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਆਪਣੇ ਜੀਵਨ ਦੇ ਅੰਦਰ ਢਾਕ ਪਲਾਸ ਵਾਲੀ ਬਿਰਤੀ, ਭਾਵ ਆਪਣੀ ਹੋਂਦ, ਆਪਣੀ ਤਾਕਤ, ਆਪਣੀ ਸਮਰੱਥਾ ਦਾ ਮਾਣ ਨਾ ਕਰੇ। ਮਾੜਾ ਜਿਹਾ ਬੂਟਾ ਹੈ ਢਾਕ ਪਲਾਸ ਦਾ, ਪਰ ਉਹ ਚੰਦਨ ਨਾਲ ਲਿਪਟ ਕੇ ਚੰਦਨ ਹੋ ਜਾਂਦਾ। ਇਸ ਕਰਕੇ ਸਤ ਸੰਗਤ ਦੀ ਮਹਿਮਾ ਜਿਹੜੀ ਹੈ ਉਹ ਬਹੁਤ ਵੱਡੀ ਮਹਾਰਾਜ ਜੀ ਨੇ ਸਾਡੇ ਸਨਮੁੱਖ ਰੱਖੀ। ਇੱਕ ਬੁਝਿਆ ਹੋਇਆ ਦੀਵਾ ਜਗਦੇ ਹੋਏ ਦੀਵੇ ਦੇ ਨੇੜੇ ਚਲਾ ਜਾਏ ਤਾਂ ਉਹ ਦੀਵਾ ਬਾਲਣ ਦੀ ਸਮਰੱਥਾ ਦੂਸਰੇ ਦੇ ਕੋਲ ਹੈ। ਇਹ ਜੀਵਨ ਦਾ ਨਿਰਣਾ। ਇੱਥੋਂ ਤੱਕ ਪਾਰਸ ਦੀ ਵੱਟੀ ਦਾ ਜ਼ਿਕਰ ਕੀਤਾ ਜਾਂਦਾ ਹੈ। ਪਾਰਸ ਦੀ ਵੱਟੀ ਨਾਲ ਛੂਹਿਆ ਹੋਇਆ ਲੋਹਾ ਵੀ ਬਿਲਕੁਲ ਸੋਨਾ ਬਣ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਦੋਂ ਐਸੇ ਗੁਰਮੁਖ ਅਭਿਆਸੀਆਂ ਦੀ ਸੰਗਤ ਦੇ ਵਿੱਚ ਤੁਸੀਂ ਚੱਲੋਗੇ, ਉਸ ਦਿਨ ਤੁਹਾਨੂੰ ਸੰਗਤ ਵਿੱਚ ਬੈਠਿਆਂ ਅਹਿਸਾਸ ਹੋਏਗਾ ਵੀ ਉਹਨਾਂ ਦੀ ਸੰਗਤ ਵਿੱਚ ਜਾਇਆ ਫਰਕ ਕੀ ਪੈਂਦਾ। ਇਸ ਕਰਕੇ ਮਹਾਰਾਜ ਜੀ ਨੇ ਇਹ ਨਿਰਣਾ ਕਰਕੇ ਸਾਨੂੰ ਸਮਝਾ ਦਿੱਤਾ ਸੰਗਤ ਕੈਸੀ। ਸੰਗਤ ਸਭ ਤੋਂ ਉੱਤਮ ਹੈ, ਸੰਗਤ ਜੀਵਨ ਬਦਲ ਦਿੰਦੀ। ਅਤੇ ਜਿੰਨਾ ਚਿਰ ਤੱਕ ਸਾਡਾ ਸੁਭਾਅ ਸਤ ਸੰਗਤ ਕਰਨ ਵਾਲਾ ਨਹੀਂ ਹੈ, ਉਹਨਾਂ ਚਿਰ ਤੱਕ ਕੋਈ ਪ੍ਰਾਪਤੀ ਨਹੀਂ। ਸੰਗਤ ਜੀਵਨ ਬਦਲਦੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਹੁਤ ਪਿਆਰਾ ਸਿੱਖ ਹੋਇਆ ਹੈ, ਜਿਹਦਾ ਨਾਮ ਇਤਿਹਾਸ ਦੇ ਵਿੱਚ ਭਾਈ ਤਾਰੂ ਪੋਪਟ ਲਿਖਿਆ ਹੈ। ਭਾਈ ਤਾਰੂ ਪੋਪਟ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਿੱਖ ਹੈ ਅਤੇ ਕਰਤਾਰਪੁਰ ਦਾ ਇਹ ਨੇਮੀ ਹੈ। ਕਿਵੇਂ? ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਰਤਾਰਪੁਰ ਦੀ ਧਰਤੀ 'ਤੇ ਜਿਸ ਵੇਲੇ ਪ੍ਰਚਾਰ ਕਰ ਰਹੇ ਨੇ, ਬੈਠੇ ਨੇ ਕਰਤਾਰਪੁਰ ਦੀ ਧਰਤੀ 'ਤੇ ਇੱਥੇ ਇੱਕ ਛੋਟੀ ਜਿਹੀ ਉਮਰ ਦਾ ਜਿਹੜਾ ਬੱਚਾ ਹੈ ਉਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਆਉਂਦਾ। ਤਕਰੀਬਨ ਉਹਦੀ ਉਮਰ 10 ਸਾਲਾਂ ਤੋਂ ਵੀ ਘੱਟ ਲਿਖੀ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਕੋਲ ਉਹ ਰੋਜ਼ਾਨਾ ਰੂਟੀਨ ਵਿੱਚ ਆਉਂਦਾ ਅੰਮ੍ਰਿਤ ਵੇਲੇ। ਹੁਣ ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਜੀ ਦੀ ਸੰਗਤ ਵੀ ਨੋਟ ਕਰਦੀ ਹੈ ਵੀ ਛੋਟਾ ਜਿਹਾ ਬੱਚਾ ਵੀ ਸਵੇਰੇ ਸਵੇਰੇ ਸੰਗਤ ਵਿੱਚ ਆ ਜਾਂਦਾ ਵੀ ਉਦੋਂ ਤਾਂ ਲੋਕ ਉੱਠੇ ਵੀ ਨਹੀਂ ਹੁੰਦੇ। ਉਹ ਸਤਿਗੁਰੂ ਸਾਹਿਬ ਜੀ ਦੀ ਸੰਗਤ ਕਰਦਿਆਂ ਕਰਦਿਆਂ ਅਖੀਰ ਮਹਾਰਾਜ ਜੀ ਨੇ ਇੱਕ ਦਿਨ ਸਿੱਖਾਂ ਨੂੰ ਕਿਹਾ ਵੀ ਇੰਨੀ ਰੂਟੀਨ ਵੇਖੋ। ਉਹਨਾਂ ਕਿਹਾ ਮਹਾਰਾਜ ਵੀ ਸਵੇਰੇ ਆਉਂਦਾ, ਨਮਸਕਾਰ ਕਰਦਾ, ਤੁਹਾਡੀ ਵਿਚਾਰ ਸੁਣਦਾ, ਆਸਾ ਦੀ ਵਾਰ ਸੁਣਦਾ ਅਤੇ ਪਿੱਛੇ ਦਾ ਪਿੱਛੇ ਮੁੜ ਜਾਂਦਾ। ਮਹਾਰਾਜ ਜੀ ਕਹਿੰਦੇ ਤੁਸੀਂ ਇੱਦਾਂ ਕਰਿਓ ਵੀ ਕੱਲ੍ਹ ਨੂੰ ਆਏ ਤਾਂ ਉਹਨੂੰ ਰੋਕ ਲਿਓ, ਉਹਨੂੰ ਰੋਕ ਲੈਣਾ ਤੁਸੀਂ। ਕਹਿੰਦੇ ਮਹਾਰਾਜ 7 ਵਜੇ ਉਹਨੂੰ ਰੋਕ ਲਾਂਗੇ। ਸਤਿਗੁਰੂ ਮਹਾਰਾਜ ਜੀ ਦੇ ਹੁਕਮ ਸਦਕਾ ਸਿੱਖਾਂ ਨੇ ਤਿਆਰੀ ਰੱਖੀ। ਅਗਲੇ ਦਿਨ ਉਹ ਬੱਚਾ ਆਇਆ, ਕੀਰਤਨ ਸੁਣਿਆ। ਜਦੋਂ ਦਿਨ ਦਾ ਚੜ੍ਹਾਅ ਹੋਇਆ, ਉੱਠ ਕੇ ਤੁਰਨ ਲੱਗਾ, ਸਤਿਗੁਰੂ ਸਾਹਿਬ ਜੀ ਦੇ ਗੁਰਸਿੱਖਾਂ ਨੇ ਰੋਕ ਲਿਆ। ਮਹਾਰਾਜ ਜੀ ਕਹਿੰਦੇ ਰੁਕ ਜਾ, ਹੁਕਮ ਹੈ ਸਤਿਗੁਰੂ ਜੀ ਦਾ, ਅਸੀਂ ਸੁਨੇਹਾ ਦੇਣਾ ਸੀ ਤੈਨੂੰ ਦੇ ਦਿੱਤਾ। ਉਹ ਬੈਠ ਗਿਆ ਉੱਥੇ। ਜਦੋਂ ਸੰਗਤ ਚਲੀ ਗਈ, ਮਹਾਰਾਜ ਜੀ ਨੇ ਕੋਲ ਸੱਦਿਆ। ਮਹਾਰਾਜ ਜੀ ਕਹਿੰਦੇ ਬੇਟਾ ਤੇਰਾ ਨਾਂ ਕੀ ਹੈ? ਕਹਿੰਦਾ ਜੀ ਮੇਰਾ ਨਾਮ ਤਾਰੂ ਪੋਪਟ ਹੈ। ਮਹਾਰਾਜ ਜੀ ਕਹਿੰਦੇ ਪੁੱਤਰਾ ਤੇਰੀ ਉਮਰ ਬਹੁਤ ਛੋਟੀ ਜਿਹੀ ਹੈ, ਉਮਰ ਬੜੀ ਛੋਟੀ ਹੈ, ਤੇਰੀ ਉਮਰ ਦੇ ਬੱਚੇ ਤਾਂ ਸੁੱਤੇ ਨਹੀਂ ਉੱਠਦੇ, ਇੱਥੇ ਤੇ ਵੱਡੇ ਨਹੀਂ ਉੱਠਦੇ, ਤੂੰ ਸੁੱਤਾ ਉੱਠਿਆ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਆ ਜਾਂਦਾ। ਅਤੇ ਅੱਗੋਂ ਉਹਦਾ ਜਵਾਬ ਸੀ, ਕਹਿਣ ਲੱਗੇ ਜੀ ਮੌਤ ਛੋਟਾ ਜਾਂ ਵੱਡਾ ਥੋੜ੍ਹੀ ਵੇਖਦੀ, ਮੌਤ ਛੋਟਾ ਵੱਡਾ ਨਹੀਂ ਵੇਖਦੀ, ਮੌਤ ਨੇ ਨਹੀਂ ਵੇਖਣਾ ਮੇਰੀ ਉਮਰ ਕਿੰਨੀ ਹੈ। ਅਤੇ ਮੈਂ ਕਰਤੇ ਪੁਰਖ ਨੂੰ ਰੱਬ ਨੂੰ ਕੀ ਜਵਾਬ ਦਿਆਂਗਾ ਕਿ ਮੈਂ ਸੌਂ ਕੇ ਸਮਾਂ ਬਤੀਤ ਕਰ ਲਿਆ, ਤੇਰੀ ਭਗਤੀ ਵਾਲਾ ਸਮਾਂ ਨੀਂਦ ਵਿੱਚ ਹੀ ਲੰਘਾ ਦਿੱਤਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਹੈਰਾਨੀ ਨਾਲ ਪੁੱਛਿਆ, ਕਹਿਣ ਲੱਗੇ ਬੇਟਾ ਉਮਰ ਤੇਰੀ ਛੋਟੀ ਜਿਹੀ, ਏਡੀ ਵੱਡੀ ਸਿੱਖਿਆ ਲਈ ਬੈਠਾ, ਇਹ ਕਿਵੇਂ ਸਿੱਖਿਆ ਮਿਲੀ? ਆਖਿਆ ਮਹਾਰਾਜ ਤੁਹਾਡੀ ਸੰਗਤ ਵਿੱਚੋਂ ਅਭਿਆਸ ਮਿਲ ਗਿਆ, ਸਮਝ ਲੱਗ ਗਈ। ਮਹਾਰਾਜ ਜੀ ਕਹਿੰਦੇ ਤੁਰਿਆ ਕਿਵੇਂ ਸੀ? ਕਹਿੰਦੇ ਜੀ ਇੱਕ ਦਿਨ ਮਾਤਾ ਜੀ ਕੱਪੜੇ ਧੋ ਕੇ ਅਤੇ ਤਾਰ ਦੇ ਉੱਪਰ ਸੁੱਕਣੇ ਪਾਉਣ ਲੱਗੇ ਸੀ ਅਤੇ ਮੈਨੂੰ ਉਹਨਾਂ ਨੇ ਇੱਕ ਗੱਲ ਆਖੀ ਸੀ, ਪੁੱਤਰ ਤਾਰਿਆ ਵੀ ਤੇਰੇ ਬਾਪੂ ਜੀ ਘਰ ਆਉਣ ਵਾਲੇ ਆ, ਤੇਰੇ ਪਿਤਾ ਜੀ ਘਰ ਆਉਣ ਵਾਲੇ ਆ, ਅਤੇ ਇੱਦਾਂ ਕਰ ਜਿੰਨੇ ਚਿਰ ਨੂੰ ਮੈਂ ਕੱਪੜੇ ਸੁੱਕਣੇ ਪਾਉਣੇ ਉਹਨੇ ਸਮੇਂ ਵਿੱਚ ਤੂੰ ਚੁੱਲ੍ਹੇ ਦੇ ਵਿੱਚ ਅੱਗ ਬਾਲ ਦੇ, ਕਿਉਂਕਿ ਉਦੋਂ ਚੁੱਲ੍ਹੇ ਵਿੱਚ ਲੱਕੜਾਂ ਲਾ ਕੇ ਅੱਗ ਬਾਲੀ ਜਾਂਦੀ ਸੀ, ਵੀ ਤੂੰ ਚੁੱਲ੍ਹੇ ਵਿੱਚ ਅੱਗ ਬਾਲ ਦੇ। ਕਹਿੰਦੇ ਵੀ ਮੈਂ ਲਿਆਂਦੀਆਂ ਲੱਕੜਾਂ ਚੁੱਲ੍ਹੇ 'ਚ ਲਾ ਦਿੱਤੀਆਂ, ਬੜੀ ਕੋਸ਼ਿਸ਼ ਕੀਤੀ, ਮਾਂ ਕੱਪੜੇ ਸੁੱਕਣੇ ਪਾ ਕੇ ਕੰਮ ਕਰਕੇ ਵਾਪਸ ਵੀ ਆ ਗਈ, ਪਰ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਬਲੀ। ਜਦੋਂ ਉਸ ਚੁੱਲ੍ਹੇ ਵਿੱਚ ਅੱਗ ਨਹੀਂ ਬਲੀ ਤਾਂ ਮਾਂ ਨੇ ਆਣ ਕੇ ਮੈਨੂੰ ਥੋੜ੍ਹਾ ਜਿਹਾ ਮੋਢੇ ਤੋਂ ਫੜ ਕੇ ਗੁੱਸੇ ਨਾਲ ਇੱਕ ਗੱਲ ਆਖੀ ਵੀ ਇੰਨੇ ਚਿਰ ਦਾ ਅੱਗ ਬਲਦਾ ਪਿਆ ਵੀ ਅੱਗ ਨਹੀਂ ਬਲੀ ਤੇਰੇ ਕੋਲ? ਕਹਿੰਦੇ ਜੀ ਮੈਂ ਕੋਸ਼ਿਸ਼ ਤਾਂ ਕਰ ਰਿਹਾ। ਕਹਿੰਦੇ ਜਦੋਂ ਚੁੱਲ੍ਹੇ ਵਿੱਚ ਧਿਆਨ ਗਿਆ ਤਾਂ ਮੇਰੀ ਮਾਤਾ ਨੇ ਮੋਟੀਆਂ ਮੋਟੀਆਂ ਵੱਡੀਆਂ ਵੱਡੀਆਂ ਲੱਕੜਾਂ ਜਿਹੜੀਆਂ ਚੁੱਲ੍ਹੇ 'ਚ ਪਈਆਂ ਸੀ ਉਹ ਬਾਹਰ ਕੱਢ ਦਿੱਤੀ। ਕਹਿਣ ਲੱਗੇ ਪੁੱਤਰਾ ਪਹਿਲਾਂ ਵੱਡੀਆਂ ਨੂੰ ਅੱਗ ਥੋੜ੍ਹੀ ਲੱਗਦੀ ਹੈ, ਪਹਿਲਾਂ ਛੋਟੀਆਂ ਨੂੰ ਲੱਗਦੀ, ਪਹਿਲਾਂ ਛੋਟੀਆਂ ਲੱਕੜਾਂ ਨੂੰ ਅੱਗ ਲਾ ਫਿਰ ਵੱਡੀਆਂ ਨੂੰ ਲੱਗੇਗੀ। ਕਹਿੰਦੇ ਮਾਂ ਨੂੰ ਮੈਂ ਪੁੱਛਿਆ ਮਾਂ ਪਹਿਲਾਂ ਵੱਡੀਆਂ ਆਈਆਂ ਕਿ ਛੋਟੀਆਂ? ਆਖਿਆ ਪੁੱਤਰਾ ਇੰਨਾ ਨਹੀਂ ਮੈਨੂੰ ਪਤਾ ਪਰ ਅੱਗ ਛੋਟੀਆਂ ਨੂੰ ਪਹਿਲਾਂ ਲੱਗਦੀ। ਅਤੇ ਉਸ ਵੇਲੇ ਜਦੋਂ ਇਹ ਸ਼ਬਦ ਆਖੇ ਨਾ, ਕਹਿੰਦੇ ਨੇ ਉਸ ਦਿਨ ਮਹਾਰਾਜ ਮੇਰੇ ਮਨ ਵਿੱਚ ਵੀ ਖਿਆਲ ਹੋ ਗਿਆ ਮੈਂ ਇੱਥੇ ਵੱਡਿਆਂ ਵੱਲ ਵੇਖੀ ਜਾਂਦਾ, ਹੋ ਸਕਦਾ ਵੀ ਮੌਤ ਛੋਟੇ ਤੱਕ ਪਹਿਲਾਂ ਆ ਜਾਏ, ਮੌਤ ਛੋਟੇ ਤੱਕ ਪਹਿਲਾਂ ਪਹੁੰਚ ਬਣਾ ਦੇ। ਇਸ ਗੱਲ ਦਾ ਅੰਦਾਜ਼ਾ ਨਹੀਂ ਵੀ ਕਿੰਨੇ ਕਿੰਨਾ ਜਿਉਣਾ ਹੈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਬਖਸ਼ਿਸ਼ ਕਰਕੇ ਇਹਨੂੰ ਨਿਹਾਲ ਕੀਤਾ। ਅਤੇ ਇਤਿਹਾਸ ਵਿੱਚ ਜਦੋਂ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਪੜ੍ਹਦੇ ਹਾਂ ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਆਰੰਭਤਾ ਹੀ ਇੱਥੋਂ ਕੀਤੀ ਕਿ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ। ਕਹਿੰਦੇ ਨੇ ਤਾਰੂ ਪੋਪਟ ਵੀ ਤਾਰ ਦਿੱਤਾ ਜਿਹੜਾ ਗੁਰਮੁਖ ਸੀ, ਗੁਰੂ ਵਾਲੇ ਪਾਸੇ ਮੁੱਖ ਕਰਕੇ ਭਾਵ ਗੁਰੂ ਦੇ ਹੁਕਮ ਵਾਲੇ ਪਾਸੇ ਤੁਰਦਾ ਸੀ, ਅਤੇ ਬਾਲ ਬਾਲਕ ਸੀ, ਸੁਭਾਏ ਚੰਗੇ ਸੁਭਾਅ ਵਾਲਾ, ਅਤੇ ਉਦਾਸੀ ਸੀ ਭਾਵ ਕਿ ਉਹ ਸੁਰਤ ਕਰਕੇ ਬਿਲਕੁਲ ਉਦਾਸ ਰਹਿਣ ਵਾਲਾ ਸੰਸਾਰ ਤੋਂ ਨਿਰਲੇਪ ਸੀ ਅਤੇ ਸਭ ਤੋਂ ਛੋਟੀ ਉਮਰ ਦਾ ਹੋਣ ਕਰਕੇ ਮਹਾਰਾਜ ਜੀ ਤੋਂ ਸਿੱਖਿਆ ਪ੍ਰਾਪਤ ਕੀਤੀ। ਅਖੀਰ ਜਦੋਂ ਉਸ ਵਕਤ ਕਹਿੰਦੇ ਬਾਬਰ ਦੇ ਹਮਲਿਆਂ ਦੇ ਵਿੱਚ ਤਾਰੂ ਪੋਪਟ ਪਹਿਲਾ ਸਿੱਖ ਸ਼ਹੀਦ ਹੋਇਆ ਜਿਹੜਾ ਲੋਕਾਂ ਦੇ ਘਰਾਂ 'ਤੇ ਲੱਗੀ ਹੋਈ ਅੱਗ ਨੂੰ ਬੁਝਾਉਣ ਦੇ ਵਿੱਚ ਮਦਦ ਕਰ ਰਿਹਾ ਸੀ। ਇਹਨੂੰ ਸਿਪਾਹੀਆਂ ਨੇ ਵੀ ਪੁੱਛਿਆ ਵੀ ਕੀ ਗੱਲ ਵੀ ਆਹ ਬਾਲਟੀ ਲੈ ਕੇ ਆ ਅਤੇ ਤੂੰ ਘੜੇ 'ਚੋਂ ਭਰ ਕੇ ਉੱਥੋਂ ਖੂਹ 'ਚੋਂ ਭਰ ਕੇ ਲਿਆਉਂਦਾ ਵੀ ਇਹਦੇ ਨਾਲ ਕੀ ਫਰਕ ਪਏਗਾ, ਇਹਨਾਂ ਅੱਗ ਥੋੜ੍ਹੀ ਬੁੱਝ ਜਾਣੀ। ਉਹਨੇ ਕਿਹਾ ਬੁੱਝੇ ਨਾ ਬੁੱਝੇ ਮੇਰੇ ਬਾਬੇ ਦਾ ਉਪਦੇਸ਼ ਇਹ ਹੈ ਕਿ ਤੂੰ ਬੁਝਾਉਣ ਵਾਲਿਆਂ ਵਿੱਚ ਹੋਣਾ ਚਾਹੀਦਾ, ਲਾਉਣ ਵਾਲਿਆਂ 'ਚ ਨਹੀਂ। ਅਤੇ ਮੈਂ ਬੁਝਾ ਰਿਹਾ ਹਾਂ, ਜਿੰਨੀ ਮੇਰੇ ਤੋਂ ਕੋਸ਼ਿਸ਼ ਹੋ ਸਕੇਗੀ ਮੈਂ ਉਨੀ ਕੋਸ਼ਿਸ਼ ਸਫਲਤਾ ਸਹਿਤ ਪੂਰੀ ਕਰਾਂਗਾ। ਅਤੇ ਮਹਾਰਾਜ ਜੀ ਕਹਿੰਦੇ ਇਹ ਸੰਗਤ ਦਾ ਹੀ ਤਾਂ ਅਸਰ ਹੈ ਕਿ ਸੰਗਤ ਜਿਹੜੀ ਹੈ ਉਹ ਜੀਵਨ ਬਦਲ ਜਾਂਦੀ। ਤੁਸੀਂ 10 ਦਿਨ ਗਲਤ ਫੁਰਨਿਆਂ ਵਾਲੇ ਬੰਦਿਆਂ ਦੇ ਕੋਲ ਘੁੰਮੇ ਜਾਓ, 11ਵੇਂ ਦਿਨ ਤੁਹਾਡੇ ਅੰਦਰ ਆਪਣੇ ਆਪ ਫੁਰਨੇ ਚੱਲਣੇ ਸ਼ੁਰੂ ਹੋ ਜਾਂਦੇ। 10 ਦਿਨ ਤੁਸੀਂ ਚੰਗੇ ਬੰਦਿਆਂ ਦੀ ਸੰਗਤ ਕਰਨੀ ਸ਼ੁਰੂ ਕਰ ਦਿਓ, ਤੁਸੀਂ ਆਪਣੇ ਆਪ ਅਵਗੁਣ ਕਰਨ ਲੱਗੇ ਵੀ ਸ਼ਰਮਾਉਂਦੇ ਹੋ, ਸ਼ਰਮਿੰਦਗੀ ਮਹਿਸੂਸ ਕਰਦੇ ਵੀ ਨਹੀਂ ਘੱਟੋ ਘੱਟ ਮੈਨੂੰ ਤਾਂ ਇੱਦਾਂ ਨਹੀਂ ਕਰਨਾ ਚਾਹੀਦਾ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਇਹ ਜਿਹੜਾ ਕਥਨ ਅੱਜ ਸਾਡੇ ਸਨਮੁੱਖ ਹੈ, ਮਹਾਰਾਜ ਜੀ ਕਹਿੰਦੇ ਸਾਧ ਸੰਗ ਪਾਪਾਂ ਮਾਲਕ ਹੋਵੇ। ਸਾਧ ਸੰਗਤ ਵਿੱਚ ਆਣ ਕੇ ਪਾਪਾਂ ਰੂਪੀ ਮੈਲ ਨੂੰ ਜਦੋਂ ਸਿੱਖ ਖੋਵੇ ਖਤਮ ਕਰ ਲੈਂਦਾ ਹੈ ਨਾ, ਨਾਸ਼ ਕਰ ਲੈਂਦਾ ਹੈ, ਫਿਰ ਮਹਾਰਾਜ ਜੀ ਕਹਿਣਗੇ ਅਗਲੀ ਅਵਸਥਾ ਇਹ ਹੈ ਕਿ ਤਿਸ ਭਗਉਤੀ ਕੀ ਮਤ ਉੱਤਮ ਹੋਵੇ। ਉਹ ਭਗਤੀ ਕਰਨ ਵਾਲੇ ਦੀ ਮਤ ਆਪਣੇ ਆਪ ਉੱਤਮ, ਉੱਤਮ ਦਾ ਅਰਥ ਹੈ ਸ੍ਰੇਸ਼ਟ ਹੋ ਜਾਂਦੀ, ਸਭ ਤੋਂ ਉੱਤਮ ਮਤ ਹੋ ਜਾਂਦੀ, ਸਭ ਤੋਂ ਸ੍ਰੇਸ਼ਟ ਮਤ ਹੋ ਜਾਂਦੀ ਉਹਦੇ ਜੀਵਨ ਵਿੱਚ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਤਿਸ ਭਗਉਤੀ ਕੀ ਮਤ ਉੱਤਮ ਹੋਵੇ। ਉਹਦੀ ਮਤ ਜਿਹੜੀ ਹੈ ਉਹ ਏਡੀ ਉੱਤਮ ਹੋ ਜਾਂਦੀ ਹੈ ਕਿ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਕਿਉਂ? ਕਿਉਂਕਿ ਉਹਨੂੰ ਸਤਿਗੁਰੂ ਸਾਹਿਬ ਜੀ ਦੀ ਮਤ ਆ ਗਈ। ਇਸੇ ਕਰਕੇ ਤਾਂ ਮਹਾਰਾਜ ਜੀ ਨੇ ਕਿਹਾ ਸੀ ਕਿ ਗੁਰ ਕੀ ਮਤ ਤੂੰ ਲੇਹ ਆਨੇ, ਭਗਤ ਬਿਨਾਂ ਬਹੁ ਡੁੱਬੇ ਸਿਆਨੇ। ਤੂੰ ਮਤ ਲੈ ਗੁਰੂ ਦੀ, ਤਿਸ ਭਗਉਤੀ ਕੀ ਮਤ ਉੱਤਮ ਹੋਵੇ। ਉਹਦੀ ਮਤ ਬਹੁਤ ਸ੍ਰੇਸ਼ਟ ਹੈ, ਉਹ ਆਪਣਾ ਤਾਂ ਭਲਾ ਕਰਦਾ ਹੀ ਕਰਦਾ ਹੈ, ਉਹ ਦੂਸਰਿਆਂ ਦਾ ਵੀ ਭਲਾ ਕਰਨ ਵਿੱਚ ਵਿਸ਼ਵਾਸ ਰੱਖਦਾ। ਮਹਾਰਾਜ ਜੀ ਕਹਿੰਦੇ ਆਪ ਭਲਾ ਕਰਤੂਤ ਅਤ ਨਿੱਕੀ, ਉਹ ਆਪ ਤਾਂ ਭਲਾ ਹੀ ਹੈ ਪਰ ਉਹਦੀ ਉਹਦੀ ਕਿਰਤ ਜਿਹੜੀ ਹੈ ਨਾ, ਉਹਦੇ ਕੋਲ ਜਿਹੜਾ ਗੁਣ ਹੈ ਉਹ ਬਹੁਤ ਚੰਗਾ ਹੈ। ਅਤੇ ਫਿਰ ਸਤਿਗੁਰੂ ਮਹਾਰਾਜ ਇੱਥੇ ਤਿਸ ਭਗਉਤੀ ਕੀ ਮਤ ਉੱਤਮ ਹੋਵੇ, ਭਗਵੰਤ ਕੀ ਟਹਿਲ ਕਰੇ ਨਿਤ ਨੀਤ। ਉਹ ਰੋਜ਼ਾਨਾ ਸੇਵਾ ਵਿੱਚ ਹਾਜ਼ਰ ਹੁੰਦਾ, ਕਿਹਦੀ? ਅਕਾਲ ਪੁਰਖ ਦੀ। ਅਤੇ ਅਕਾਲ ਪੁਰਖ ਕਿੱਥੇ ਹੈ? ਹਰੇਕ ਵਿੱਚ ਦਿਸ ਰਿਹਾ ਹੈ। ਜਹਿ ਜਹਿ ਪੇਖੋ ਤਹਿ ਹਜ਼ੂਰ, ਦੂਰ ਕਤਹੁ ਨਾ ਜਾਈ, ਰਵ ਰਹਿਆ ਸਰਬਤਰ ਮੈਂ ਮਨ, ਸਦਾ ਧਿਆਇਓ। ਸਾਰਿਆਂ ਵਿੱਚ ਬੈਠਾ ਹੋਇਆ, ਸਾਰਿਆਂ ਵਿੱਚ ਇਕਾਗਰ ਹੈ, ਉਹ ਸਾਰਿਆਂ ਵਿੱਚ ਟਿਕਿਆ ਹੋਇਆ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਗੋ ਇਹ ਜੀਵਨ ਦਾ ਆਧਾਰ ਹੈ, ਭਗੋ ਜਿਹੜੀ ਭਗਤੀ ਵਾਲਾ ਪੱਖ ਹੈ ਨਾ, ਭਗਵੰਤ ਕੀ ਟਹਿਲ ਕਰੇ ਨਿਤਨੀਤ। ਮਹਾਰਾਜ ਜੀ ਕਹਿੰਦੇ ਭਗਵੰਤ ਜਿਹੜਾ ਉਹ ਅਕਾਲ ਪੁਰਖ ਹੈ ਨਾ, ਉਹਦੀ ਟਹਿਲ ਨਿਤ ਹੀ ਹਰ ਸਮੇਂ ਹਰ ਵਕਤ ਹਰ ਜਗ੍ਹਾ ਦੇ ਉੱਪਰ। ਮਹਾਰਾਜ ਜੀ ਕਹਿੰਦੇ ਉਹਦੀ ਭਗਤੀ ਕਰਨ ਵਾਲਾ ਸੰਸਾਰ ਦੇ ਵਿੱਚ ਟਿਕਿਆ, ਉਹਦੀ ਭਗਤੀ ਕਰਨ ਵਾਲਾ ਬੈਠਾ ਹੋਇਆ। ਪਰ ਭਗਵੰਤ ਕੀ ਟਹਿਲ ਕਰੇ ਨਿਤਨੀਤ, ਉਹ ਅਕਾਲ ਪੁਰਖ ਦੀ ਟਹਿਲ ਸੇਵਾ ਜਿਹੜੀ ਹੈ ਉਹ ਨਿਤ ਹੀ ਕਰਦਾ ਹੈ, ਨਿਤ ਹੀ ਦਿਨ ਰਾਤ ਉਹ ਸੇਵਾ ਦੇ ਵਿੱਚ ਸਿਮਰਨ ਦੇ ਵਿੱਚ ਆਪਣੇ ਆਪ ਨੂੰ ਤੁਰਦਾ। ਮਹਾਰਾਜ ਜੀ ਕਹਿੰਦੇ ਇਸ ਜੀਵਨ ਦੇ ਵਿੱਚ ਆਪ ਇਹ ਅਵਸਥਾ ਬਣਦੀ ਹੈ ਕਿ ਉਹ ਸੇਵਾ ਦੇ ਵਿੱਚ ਧਾਰਨ ਕਰਦਾ, ਆਪਣੇ ਆਪ ਨੂੰ ਸੇਵਾ ਵਿੱਚ ਸਮਰਪਿਤ ਹੁੰਦਾ ਅਤੇ ਉਹ ਨਾਲ ਹੀ ਇਸ ਗੱਲ ਦਾ ਨਿਰਣਾ ਵੀ ਪ੍ਰਗਟ ਕਰ ਲੈਂਦਾ ਹੈ ਆਪਣੇ ਜੀਵਨ ਵਿੱਚ ਕਿ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ, ਉਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ, ਉਨੀ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀ ਸੀ ਅਗਲਾ ਨਿਤ ਦੇਵੈ ਚੜ੍ਹੈ ਸਵਾਇਆ, ਵਡਿਆਈ ਵੱਡਾ ਪਾਇਆ। ਉਹ ਇਸ ਪਾਸੇ ਤੁਰ ਪੈਂਦੇ। ਮਹਾਰਾਜ ਜੀ ਕਹਿੰਦੇ ਭਗਵੰਤ ਕੀ ਟਹਿਲ, ਟਹਿਲ ਦਾ ਅਰਥ ਹੈ ਸੇਵਾ ਕਰੈ ਨਿਤ ਨੀਤ, ਨਿਤ ਹੀ ਸੇਵਾ ਕਰਦਾ ਹੈ। ਅਤੇ ਫਿਰ ਮਹਾਰਾਜ ਜੀ ਕਹਿੰਦੇ ਸੇਵਾ ਵੀ ਇਸ ਤਰ੍ਹਾਂ ਦੀ कि जिथे सतगुरु साहब महाराज जी ने इस गल का भी उपदेश साढ़े सन्मुख बख्शिश कर दिता। महाराज जी कहिंदे उह सेवादार सेवा करन वाला जिहड़ा है उहदे कोल सुभाविक ही ये बख्शिशां हन कि सेवक दे अंदर दा जिहड़ा सुभा है महाराज जी कहिंदे उह टहलिया उह सेवादार जिहड़ा है उहदे अंदर दा गुण ही बहुत वड्डा है कि सतगुरु जी कहिंदे सब तो पहला सेवा करत होए नह कामी तिस को होत प्राप्त स्वामी। सब तो पहला सेवा दा पक्ष ही उहदा ये है कि उह निष्काम है, ਉਹ ਕਾਮਨਾ ਤੋਂ ਮੁਕਤ ਹੋ ਗਿਆ ਹੈ, ਸੇਵਾਦਾਰ ਬਣ ਕੇ ਰਹਿੰਦਾ ਹੈ। ਅਤੇ ਫਿਰ ਨਾਲ ਹੀ ਇੱਥੇ ਜ਼ਿਕਰ ਕੀਤਾ ਮਨ ਤਨ ਅਰਪੈ ਬਿਸਨ, ਪ੍ਰੀਤ ਆਪਣਾ ਮਨ ਵੀ ਅਤੇ ਆਪਣਾ ਤਨ ਵੀ ਕਰਤੇ ਪੁਰਖ ਦੀ ਪ੍ਰੀਤ ਦੇ ਵਿੱਚ ਸਮਰਪਿਤ ਕਰ ਦਿੰਦਾ ਹੈ। ਆਪਣਾ ਮਨ, ਮਨ ਕਿਵੇਂ, ਕਿਤੇ ਵੀ ਬੈਠਾ ਹੋਵੇ ਉਹਦਾ ਚਿੱਤ, ਉਹਦੀ ਬਿਰਤੀ ਰੱਬ ਵਾਲੇ ਪਾਸੇ, ਅਤੇ ਜਿੱਦਣ ਉਹ ਸੰਗਤ ਵਿੱਚ ਆਣ ਕੇ ਬੈਠਾ ਹੋਵੇ ਜਾਂ ਗੁਰੂ ਘਰ ਆ ਕੇ ਬੈਠਾ ਹੋਵੇ ਮਨ ਵਿੱਚ ਉਹਦੇ ਸਿਮਰਨ ਚੱਲਦਾ ਹੁੰਦਾ ਅਤੇ ਸੁਰਤ ਦੇ ਵਿੱਚ ਉਸ ਕਰਤੇ ਪੁਰਖ ਦੀ ਯਾਦ ਨੂੰ ਰੱਖਦਿਆਂ ਹੋਇਆਂ ਹੱਥਾਂ ਨਾਲ ਸੇਵਾ ਦੇ ਵਿੱਚ ਜੁੜਨ ਦੀ ਕੋਸ਼ਿਸ਼ ਕਰਦਾ, ਬਰਤਨ ਮਾਂਜਦਾ, ਪ੍ਰਸ਼ਾਦਿਆਂ ਦੀ ਸੇਵਾ ਕਰਦਾ, ਝਾੜੂ ਕਰ ਲਾਉਂਦਾ, ਜੋੜਿਆਂ ਦੀ ਸੇਵਾ ਕਰਦਾ, ਹਰ ਪਾਸੇ ਔਰ ਕਿਤੇ ਨਾ ਕਿਤੇ ਗੁਰਦੁਆਰੇ ਦੇ ਅੰਦਰ ਦਰਬਾਰ ਵਿੱਚ ਜੋ ਵੀ ਸੇਵਾ ਹੋਵੇ ਔਰ ਉਸ ਟਹਿਲ ਨੂੰ, ਉਸ ਸੇਵਾ ਨੂੰ ਉਹ ਆਪਣੇ ਜੀਵਨ ਦਾ ਆਧਾਰ ਬਣਾ ਲੈਂਦਾ। ਮਹਾਰਾਜ ਜੀ ਕਹਿੰਦੇ ਮਨ, ਉਹਦਾ ਜਿਹੜਾ ਮਨ ਹੈ, ਤਨ ਅਰਪੈ ਬਿਸਨ ਪ੍ਰੀਤ, ਮਨ ਵੀ ਅਤੇ ਤਨ ਵੀ ਦੋਵੇਂ ਚੀਜ਼ਾਂ ਕਰਤੇ ਪੁਰਖ ਦੀ ਪ੍ਰੀਤ ਦੇ ਵਿੱਚ ਉਹ ਸਮਰਪਿਤ ਕਰ ਦਿੰਦਾ ਹੈ ਅਤੇ ਇੰਨੀਆਂ ਕੁ ਸਮਰਪਿਤ ਕਰ ਦਿੰਦਾ ਹੈ ਕਿ ਤਨ ਜੀਵਨ ਦੇ ਵਿੱਚ ਭਾਵੇਂ ਜ਼ਖਮੀ ਹਾਲਤ ਵਿੱਚ ਹੋ ਜਾਏ ਪਰ ਫਿਰ ਵੀ ਉਹ ਸੇਵਾ ਨਹੀਂ ਛੱਡਦਾ ਹੈ। ਭਾਈ ਮੰਝ ਦੀ ਗੱਲ ਆਪਾਂ ਵੇਖ ਲੈਂਦੇ, ਜਿੱਦਣ ਸਮਾਂ ਲੱਗਾ ਸਾਖੀ ਪੂਰੀ ਸੁਣਾਵਾਂਗੇ, ਪਰ ਮਨ ਕਰਕੇ ਤਨ ਕਰਕੇ ਕਿੱਦਾਂ? ਭਾਈ ਮੰਝ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬੜਾ ਪ੍ਰੇਮੀ ਸੇਵਾਦਾਰ ਹੈ। ਇੱਕ ਦਿਨ ਲੱਕੜਾਂ ਲਿਆਉਂਦਿਆਂ ਲਿਆਉਂਦਿਆਂ ਆਪ ਰਸਤੇ ਦੇ ਵਿੱਚ ਜਿਹੜਾ ਉਹ ਖੂਹ ਵਿੱਚ ਡਿੱਗ ਪਏ। ਸੁਲਤਾਨ ਵਿੰਡ ਪਿੰਡ ਅੱਜ ਵੀ ਤੁਸੀਂ ਜਾਓਗੇ, ਅੱਜ ਵੀ ਉਹ ਗੁਰਦੁਆਰਾ ਖੂਹ ਭਾਈ ਮੰਝ ਜੀ ਵਾਲਾ ਤੁਹਾਨੂੰ ਜਿਹੜਾ ਹੈ ਉਹ ਪ੍ਰਤੱਖ ਉਹ ਪ੍ਰਮਾਣ ਮਿਲੇਗਾ। ਭਾਈ ਮੰਝ ਸਾਹਿਬ ਹਨੇਰਾ ਹੋ ਗਿਆ, ਰਸਤੇ ਦੇ ਵਿੱਚ ਝੱਖੜ ਆ ਗਿਆ, ਅੱਖਾਂ 'ਚ ਮਿੱਟੀ ਪੈ ਗਈ, ਖੂਹ 'ਚ ਡਿੱਗ ਪਏ। ਗੁਰਮੁਖੋ ਰਾਤ ਰਹਿਰਾਜ ਸਾਹਿਬ ਜੀ ਦਾ ਪਾਠ ਵੀ ਖੂਹ ਵਿੱਚ ਹੋਇਆ। ਖੂਹ 'ਚ ਡਿੱਗਦਿਆਂ ਸਾਰ ਸਾਰਾ ਵਜਨ ਲੱਕੜਾਂ ਦਾ ਉੱਪਰ ਪੈ ਗਿਆ, ਚੋਟ ਲੱਗੀ, ਉਸੇ ਵੇਲੇ ਲੱਕੜਾਂ ਸਿਰ 'ਤੇ ਚੁੱਕ ਲਈਆਂ ਵੀ ਜੇ ਕਿਧਰੇ ਖੂਹ ਵਿੱਚ ਡਿੱਗ ਕੇ ਲੱਕੜਾਂ ਭਿੱਜ ਗਈਆਂ ਨਾ ਤਾਂ ਬਹੁਤ ਔਖਾ ਹੋ ਜਾਏਗਾ, ਸਵੇਰੇ ਲੰਗਰ ਨਹੀਂ ਪੱਕਣਾ, ਕੀ ਬਣੇਗਾ। ਅਤੇ ਭਾਈ ਮੰਝ ਡਿੱਗ ਪਏ ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਇੱਥੇ ਸਿੱਖ ਦਾ ਸਿਦਕ ਵੇਖੋ, ਸਾਰੀ ਰਾਤ ਖੂਹ ਵਿੱਚ ਖਲੋਤੇ ਰਹੇ, ਅਰਦਾਸ ਕਰਦੇ ਰਹੇ, ਸੱਚੇ ਪਾਤਸ਼ਾਹ ਸਿਦਕ ਦਿਓ, ਕਿਰਪਾ ਕਰੋ, ਸੇਵਾ ਦੇ ਵਿੱਚ ਕੋਈ ਵਿਘਨ ਨਾ ਪਵੇ। ਰਹਿਰਾਜ ਸਾਹਿਬ ਜੀ ਦਾ ਪਾਠ ਵੀ ਹੋ ਗਿਆ, ਰਾਤ ਸਾਰੀ ਲੰਘ ਗਈ, ਸਵੇਰ ਆ ਗਈ, ਜਪਜੀ ਸਾਹਿਬ ਪੜ੍ਹਿਆ, ਅਰਦਾਸ ਕੀਤੀ, ਸੱਚੇ ਪਾਤਸ਼ਾਹ ਤਰਸ ਕਰੋ, ਨਬੌੜੀ ਕਰੋ, ਮਹਾਰਾਜ ਹੁਣ ਕਿਰਪਾ ਕਰੋ, ਬੌੜੀ ਕਰੋ, ਤੁਹਾਡਾ ਸੇਵਾਦਾਰ ਉਡੀਕਦਾ ਪਿਆ, ਜੇ ਲੰਗਰ ਵਾਸਤੇ ਲੱਕੜਾਂ ਨਾ ਪਹੁੰਚੀਆਂ ਤਾਂ ਲੰਗਰ ਲੇਟ ਹੋ ਜਾਏਗਾ, ਮੈਂ ਜਿਉਂਦੇ ਜੀ ਇਸ ਸੇਵਾ ਵਿੱਚ ਵਿਘਣ ਨਹੀਂ ਚਾਹੁੰਦਾ। ਗੁਰੂ ਅਰਜਨ ਦੇਵ ਮਹਾਰਾਜ ਨੰਗੇ ਪੈਰੀ ਭੱਜੇ ਸੀ ਅੰਮ੍ਰਿਤਸਰ ਤੋਂ ਦਰਬਾਰ ਸਾਹਿਬ ਵਾਲੇ ਪਾਸਿਓਂ, ਰਾਮਸਰ ਵਾਲਾ ਪਾਸਾ ਜਿਹੜਾ, ਨੰਗੇ ਪੈਰੀ ਮਹਾਰਾਜ ਇੱਥੋਂ ਭੱਜੇ ਸੀ ਅਤੇ ਨਾਲ ਹੀ ਕਹਿ ਦਿੱਤਾ ਸੀ ਰੱਸਾ ਲਿਆਓ, ਨਾਲ ਹੀ ਕਹਿ ਦਿੱਤਾ, ਦੌੜ ਗਏ। ਹੁਣ ਕਿੰਨੀ ਦੂਰੀ 'ਤੇ ਹੈ ਉਹ ਸਥਾਨ? ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੌੜਦੇ ਆ ਅਤੇ ਦੌੜ ਕੇ ਫਿਰ ਉੱਥੇ ਪਹੁੰਚਦੇ ਆ ਜਿੱਥੇ ਭਾਈ ਮੰਝ ਹੈ। ਪਤਾ ਨਹੀਂ ਵੀ ਸਤਿਗੁਰੂ ਆ ਗਏ, ਆਵਾਜ਼ ਦਿੱਤੀ ਥੱਲੇ ਰੱਸਾ ਸੁੱਟ ਕੇ, ਸਿੱਖ ਨਾਲ ਨੇ, ਕਹਿੰਦੇ ਮਹਾਰਾਜ ਸਾਨੂੰ ਰੱਸਾ ਦਿਓ। ਜਦੋਂ ਰੱਸਾ ਸੁੱਟਿਆ ਸਤਿਗੁਰੂ ਕਹਿੰਦੇ ਨਹੀਂ ਤੁਸੀਂ ਨਹੀਂ, ਰੱਸਾ ਥੱਲੇ ਸੁੱਟਿਆ, ਸਿੱਖਾਂ ਨੇ ਆਵਾਜ਼ ਦਿੱਤੀ ਭਾਈ ਮੰਝ ਰੱਸਾ ਫੜ ਅਤੇ ਉੱਤੇ ਆ ਜਾ। ਭਾਈ ਮੰਝ ਨੇ ਉਸ ਵੇਲੇ ਕਿਹਾ ਵੀ ਨਹੀਂ, ਪਹਿਲਾਂ ਲੱਕੜਾਂ ਬਾਹਰ ਕੱਢੋ। ਹੁਣ ਕਿਸੇ ਵਕਤ ਰੱਸਾ ਮਿਲਣ ਦੀ ਦੇਰ ਜਿਹਨੂੰ ਪਤਾ ਹੈ ਵੀ ਹੋ ਸਕਦਾ ਵੀ ਥੱਲੇ ਖੂਹ ਦਾ ਕੀ ਪਤਾ ਹੈ, ਥੱਲੇ ਦਾ ਥੱਲੇ ਲੈ ਦੇ, ਭਰੋਸਾ ਇੰਨਾ ਜ਼ਿਆਦਾ। ਸਿੱਖਾਂ ਨੇ ਕਿਹਾ ਵੀ ਇੱਦਾਂ ਕਰੋ, ਪਹਿਲਾਂ ਲੱਕੜਾਂ ਬੰਨ, ਤੁਸੀਂ ਲੱਕੜਾਂ ਨੂੰ ਛੱਡੋ, ਆਪਣੇ ਆਪ ਨੂੰ ਬਚਾਓ। ਕਹਿੰਦੇ ਪਹਿਲਾਂ ਮੈਂ ਆਪਣੇ ਆਪ ਨੂੰ ਨਹੀਂ, ਪਹਿਲਾਂ ਮੈਂ ਗੁਰੂ ਕਾ ਲੰਗਰ ਜਿਹੜਾ ਹੈ ਉਹ ਸਲਾਮਤ ਰੱਖਣਾ ਹੈ, ਲੱਕੜਾਂ ਦੀ ਪੰਡ ਨੂੰ ਚੰਗੇ ਤਰੀਕੇ ਦੇ ਨਾਲ ਬੰਨ ਕੇ ਨਾ ਤਾਂ ਨੂੰ ਚੜ੍ਹਾ ਦਿੱਤਾ। ਅਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਫਿਰ ਦੂਸਰੀ ਵਾਰੀ ਆਪ ਥੱਲੇ ਜਿਹੜਾ ਸੀ ਉਹ ਰੱਸਾ ਸੁੱਟਿਆ, ਅਤੇ ਰੱਸਾ ਸੁੱਟਦਿਆਂ ਸਾਰ ਉਸੇ ਵਕਤ ਹੀ ਜਦੋਂ ਆਪ ਉੱਤੇ ਗਏ ਵੇਖਿਆ ਵੀ ਰੱਸਾ ਗੁਰੂ ਅਰਜਨ ਦੇਵ ਖਿੱਚ ਰਿਹਾ, ਚਰਨਾਂ 'ਤੇ ਨਮਸਕਾਰ ਕੀਤੀ, ਵੰਦਨਾ ਕੀਤੀ, ਸਮਰਪਿਤ ਹੋਏ, ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਮਹਾਰਾਜ ਜੀ ਕਹਿੰਦੇ ਭਾਈ ਮੰਝ ਤੇਰੀ ਸੇਵਾ ਤੋਂ ਬੜੇ ਖੁਸ਼ ਹਾਂ, ਮੰਗ ਕੀ ਚਾਹੀਦਾ। ਭਾਈ ਮੰਝ ਤੇਰੀ ਸੇਵਾ ਤੋਂ ਸੱਚ ਜਾਣੀ ਇੰਨੇ ਖੁਸ਼ ਹੋ ਗਏ ਹਾਂ ਨਾ, ਤੂੰ ਦੱਸ ਤੈਨੂੰ ਚਾਹੀਦਾ ਕੀ ਹੈ। ਅਤੇ ਅੱਗੋਂ ਭਾਈ ਮੰਝ ਨੇ ਇੱਕੋ ਗੱਲ ਇਸ ਸ਼ਬਦ ਵਿੱਚ ਆਖੀ ਸੀ, ਸੱਚੇ ਪਾਤਸ਼ਾਹ ਮੈਨੂੰ ਕੁਝ ਨਹੀਂ ਚਾਹੀਦਾ। ਮਹਾਰਾਜ ਜੀ ਕਹਿੰਦੇ ਨਹੀਂ, ਤੈਨੂੰ ਮੰਗਣਾ ਪਏਗਾ, ਤੇਰੀ ਸੇਵਾ ਪ੍ਰਵਾਨ, ਤੂੰ ਜੋ ਕਹੇਗਾ ਤੈਨੂੰ ਦੇ ਦਿਆਂਗੇ। ਫਿਰ ਉੱਥੇ ਭਾਈ ਮੰਝ ਨੇ ਇੱਕੋ ਗੱਲ ਆਖ ਕੇ ਸ਼ਬਦ ਵਰਤਿਆ ਸੀ, ਸਤਿਗੁਰੂ ਜੇ ਤਰੁੱਠੇ ਹੋ ਬਸ ਇੱਕ ਮਿਹਰਾਮਤ ਇੱਕ ਤਰਸ ਕਰ ਦਿਓ। ਮਹਾਰਾਜ ਜੀ ਕਹਿੰਦੇ ਦੱਸ। ਭਾਈ ਮੰਝ ਕਹਿਣਗੇ ਮਹਾਰਾਜ ਇੰਨੀ ਕਰੜੀ ਪ੍ਰੀਖਿਆ ਕਿਸੇ ਸਿੱਖ ਦੀ ਨਾ ਲਿਓ। ਉਸ ਪਰਖ ਪਤਾ ਕੀ ਸੀ? ਗੁਰਮੁਖੋ ਸਖੀ ਸਰਵਰੀਆਂ ਦੇ ਪੁਜਾਰੀ ਸੀ, ਘਰ ਬਾਰ ਚੌਧਰੀ ਸੀ ਪਰਿਵਾਰ, ਅਤੇ ਘਰ ਬਾਰ ਵਿਕ ਗਿਆ ਸੀ ਜਦੋਂ ਸਿੱਖੀ। ਹੁਣ ਜਿਹੜੇ ਪੀਰਾਂ ਨੂੰ ਮੰਨਦਾ ਸੀ ਉਹਨਾਂ ਥੋੜ੍ਹਾ ਬਹੁਤਾ ਪ੍ਰਭਾਵ ਪਾਇਆ, ਫਿਰ ਮੱਝਾਂ ਮਾਰ ਦਿੱਤੀਆਂ, ਘਰ ਬਾਰ ਉਜਾੜ ਦਿੱਤਾ ਸਾਰਾ ਕੁਝ, ਪਰ ਟਿਕੇ ਰਹੇ, ਭਰੋਸਾ ਕੀਤਾ ਸਤਿਗੁਰੂ 'ਤੇ। ਫਿਰ ਆਪ ਜੀ ਦੇ ਸਨਮੁਖ ਰੱਖਾਂਗੇ। ਉਹਨਾਂ ਨੇ ਇੱਕੋ ਸ਼ਬਦ ਆਖਿਆ, ਮਹਾਰਾਜ ਵੀ ਜੇ ਤਰੁੱਠੇ ਹੋ ਤਾਂ ਇੱਕ ਕਿਰਪਾ ਕਰਿਓ, ਕਿਸੇ ਸਿੱਖ ਦੀ ਇੰਨੀ ਔਖੀ ਪ੍ਰੀਖਿਆ ਨਾ ਲਿਓ। ਸਤਿਗੁਰੂ ਜੀ ਕਹਿੰਦੇ ਭਾਈ ਮੰਝ ਮੰਗਿਆ ਵੀ ਅਤੇ ਸਿੱਖਾਂ ਵਾਸਤੇ ਆਪਣੇ ਵਾਸਤੇ ਫਿਰ ਨਹੀਂ ਕੁਝ ਮੰਗਿਆ। ਮਹਾਰਾਜ ਨੇ ਫਿਰ ਉੱਥੇ ਇੱਕ ਸ਼ਬਦ ਵਰਤਿਆ ਸੀ, ਕਹਿਣ ਲੱਗੇ ਮੰਝ ਪਿਆਰਾ ਗੁਰੂ ਨੂੰ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜੱਗ ਲੰਘਣਹਾਰਾ। ਕਹਿਣਗੇ ਭਾਈ ਮੰਝ ਸਮੁੰਦਰਾਂ ਦੇ ਵਿੱਚ ਜਹਾਜ਼ ਹੁੰਦੇ ਨੇ, ਸਮੁੰਦਰ ਪਾਰ ਕਰਾ ਦਿੰਦੇ, ਸੱਚ ਜਾਣੀ ਤੂੰ ਬਾਣੀ ਦਾ ਜਹਾਜ਼ ਭਾਵ ਤੂੰ ਗੁਰੂ ਕਾ ਜਹਾਜ਼ ਹੈ, ਸੱਚ ਜਾਣੀ ਜਿਹੜਾ ਤੇਰੀ ਸੰਗਤ ਦੇ ਵਿੱਚ ਸਵਾਰ ਹੋ ਗਿਆ ਉਹ ਭਵ ਜਲ ਤੋਂ ਪਾਰ ਹੋਇਆ ਕਰੇ। ਅਤੇ ਜਾਓ ਮੰਝ ਕੀ ਇਲਾਕੇ ਦਾ ਇਹ ਭਾਈ, ਤੀਰਥਾ ਨਾਮ ਸੀ ਅਸਲ ਵਿੱਚ ਭਾਈ ਮੰਝ ਦਾ। ਮਹਾਰਾਜ ਨੇ ਕਿਹਾ ਸੀ ਜਾ ਤੇਰੇ ਘਰ ਦਾ ਲੰਗਰ ਨਹੀਂ ਮੁੱਕੇਗਾ ਕਦੀ। ਉਸ ਵਕਤ ਲੰਗਰ ਦੀ ਸੇਵਾ ਕਰਨ ਵਾਲਾ ਭਾਈ ਮੰਝ ਜਿਹਦੇ ਘਰ ਦਾ ਲੰਗਰ ਜੁਗੋ ਜੁਗ ਅਟਲ ਹੈ। ਮਹਾਰਾਜ ਜੀ ਕਹਿੰਦੇ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ। ਇੱਥੇ ਫਿਰ ਮਹਾਰਾਜ ਜੀ ਜ਼ਿਕਰ ਕਰਦਿਆਂ ਕਹਿੰਦੇ ਕਿ ਇਸ ਅਵਸਥਾ ਵਿੱਚ ਆਣ ਕੇ ਮਨ ਤਨ ਅਰਪੈ ਬਿਸਨ ਪ੍ਰੀਤ, ਕਰਤੇ ਪੁਰਖ ਦੀ ਪ੍ਰੀਤ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ। ਹਰ ਕੇ ਚਰਨ ਹਿਰਦੈ ਵਸਾਵੈ, ਹਰ ਅਕਾਲ ਪੁਰਖ ਦੇ ਚਰਨ ਜਿਹੜੇ ਹਨ ਉਹ ਹਿਰਦੇ ਰੂਪੀ ਘਰ ਦੇ ਵਿੱਚ ਵਸਾਵੈ, ਵਸਾ ਲੈਂਦਾ। ਨਾਨਕ ਐਸਾ ਭਗੌਤੀ ਭਗਵੰਤ ਕੋ ਪਾਵੈ। ਮਹਾਰਾਜ ਜੀ ਕਹਿਣ ਲੱਗੇ ਐਸਾ, ਕਹਿਣ ਲੱਗੇ ਸਤਿਗੁਰੂ ਜੀ ਕਹਿੰਦੇ ਐਸਾ ਜਿਹੜਾ ਭਗੌਤੀ ਹੈ, ਭਗਤੀ ਕਰਨ ਵਾਲਾ ਹੈ, ਭਗਵੰਤ ਕੋ ਪਾਵੈ, ਉਹ ਸ੍ਰੇਸ਼ਟ ਧਨਵੰਤ ਅਕਾਲ ਪੁਰਖ ਜਿਹੜਾ ਵਡਿਆਈ ਦਾ ਮਾਲਕ ਹੈ ਉਹਨੂੰ ਪ੍ਰਾਪਤ ਕਰ ਲੈਂਦਾ। ਨਾਨਕ ਐਸਾ ਭਗੌਤੀ ਭਗਵੰਤ ਕੋ ਪਾਵੈ, ਐਸਾ ਅਭਿਲਾਖੀ ਪੁਰਖ ਜਿਹੜਾ ਹੈ ਭਗਵੰਤ ਅਕਾਲ ਪੁਰਖ ਨੂੰ ਪ੍ਰਾਪਤ ਕਰ ਲੈਂਦਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ, ਜਿਸ ਦੀ ਵਿਚਾਰ ਆਪਾਂ ਆਪ ਜੀ ਦੇ ਸਨਮੁਖ ਰੱਖੀ ਹੈ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਆਪ ਕਿਰਪਾ ਕਰਨ, ਤਰਸ ਕਰਨ, ਸਤਿਗੁਰੂ ਜੀ ਦੇ ਪਾਵਨ ਗੁਰਸ਼ਬਦ ਦੀ ਵਿਚਾਰ ਕਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ, ਕਰੋ ਮਿਹਰਾਮਤ, ਆਪ ਜੀ ਮਿਹਰਾਮਤ ਕਰੋ, ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਹਰ ਕੇ ਚਰਨ ਹਿਰਦੈ ਵਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੜ੍ਹ ਗ੍ਰੰਥੀ ਸਾਹਿਬਾਨ, ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਉਹ ਆਪ ਸੰਗਤਾਂ ਨੂੰ ਸਵਾ ਸੱਤ ਵਜੇ ਤੱਕ 7:20 ਤੱਕ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। 7:20 ਤੋਂ ਲੈ ਕੇ 8:00 ਤੱਕ ਸਤਿਕਾਰਯੋਗ ਭਾਈ ਸਾਹਿਬ ਜੀ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ ਜੀ। ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਪੱਕਣਾ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਆਪ ਸੰਗਤਾਂ ਨੇ ਇਸੇ ਤਰ੍ਹਾਂ ਅਸੀਂ ਬਖਸ਼ਿਸ਼ ਕਰਨੀਆਂ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਸੋ ਅੱਜ ਦੇ ਵਿਸ਼ੇਸ਼ ਦੀਵਾਨ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਮਹਾਰਾਜ ਸਾਹਿਬ ਜੀ ਦੇ ਇਹ ਪਾਵਨ ਦਿਹਾੜੇ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਤੌਰ 'ਤੇ ਦੀਵਾਨ ਸੱਜ ਰਹੇ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ ਸਰਬ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰਾਂ ਦੀ ਸਾਜੀ ਨਿਗਾਹ ਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ, ਗੁਰੂ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਤ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਦਿਓ ਸੀਸ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣ ਸਮੇਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਸਮੁੱਚੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਪਕਨਾ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾਂ 8 ਵਜੇ ਤੱਕ ਸਰਵਣ ਕਰਾਉਣਗੇ। 8 ਵਜੇ ਸਤਿਕਾਰਯੋਗ ਬਾਬਾ ਸੁਰਿੰਦਰ ਸਿੰਘ ਜੀ ਜਗਰਾਓਂ, ਉਹ ਆਪ ਸੰਗਤਾਂ ਨੂੰ ਇੱਕ ਕਵਿਤਾ ਰਾਹੀਂ ਨਿਹਾਲ ਕਰਨਗੇ। ਉਸ ਤੋਂ ਬਾਅਦ ਅਨੰਦ ਸਾਹਿਬ ਜੀ ਜਾ ਪਾਉਣਗੇ ਜੀ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿੰਦੇ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: दल भंजन गुर सूरमा बड जोदा बहु पर उपकारी बलहरी गुर अपने द्यो हाड़ी सद वार जिन मानस ते देवत किए करत ना लागी वार जी सौ चंदा उगवह सूरज चढ़े हजार इते चानन होंदया गुर बिन घोर अंधा इते चानन होंदया गुर बिन घोर अंधार। परम सन्मान योग सतगुरु गुरु गरीब नवाज धन गुरु ग्रंथ साहिब जी महाराज जुगो जुग अटल सतगुरु चवर छत्र तखत दे मालक कलजुग के बोहित नाम के जहाज शब्द गुरु तिना दी पाक पवित्र हजूरी विच जुड़ मिल बैठ बड़े प्यार बड़े सत्कार दे नाल संध्या दे दीवाना विच आप सब संगतां देवतियां दे वांग चौंकड़े लगा करके सतगुरु गुरु गरीब नवाज मालक जी दी अमृतमई बाणी तिसदा कीर्तन गुरु घर दे रागी सिंघां दे पासों बड़े प्यार वाले जथे दे पासों बड़े प्यार नाल सरवण कर रहे सी। गुरु दाता तरस दया मेहरामत करे पढ़ी हुई गुरबाणी कीता होया कीर्तन हर जस साडे रिद हिरदे विच वस जाए। भाई साहब जी जिस पंगती नूं मुड़ मुड़ सानू सुनाउण दा यतन कर रहे सी समझाउण दा यतन कर रहे सी कोई भी शब्द जदों गुरु ग्रंथ साहिब महाराज जी की अमृतमई बाणी बचना विच्चों आपां पढ़दे हां ते शब्द दा जिहड़ा रहाउ वाला बंद हुंदा है वह इस तरह अमृतमई बचन हुंदे ने सारे समुच्चे शब्द दा जिहड़ा तत् भाव है उस रहाउ दे बंद विच हुंदा है। मुड़ मुड़ सानू सतगुरां दी अमृतमई बाणी कन्ना विच पै रही सी भी हर का बिलोवना बिलोवो मेरे भाई सहज बिलोवो जैसी तत ना जाई। सतगुरु इन्ना अमृतमई बचन अमृतमई बाणी विच सानू की समझाउंदे ने यतन करांगे आपां जिन्ना समा भी बैठना है इन्ना अमृतमई बचना नाल भी साडी सतगुरु तरस करके सांझ बना लैण और उत्थे ही अज सतगुरु गुरु गरीब नवाज छेवें गुरु नानक धन गुरु हरगोबिंद साहिब महाराज तिन्हां दा पाक पवित्र अज दिहाड़ा मीरी अते पीरी दिवस भी है। ਆਪ ਸਭ ਸੰਗਤਾਂ ਨੂੰ ਸਤਿਗੁਰੂ ਜੀ ਦੇ ਮੀਰੀ ਪੀਰੀ ਦਿਵਸ ਦੀਆਂ ਲੱਖ ਲੱਖ ਕਰੋੜ ਕਰੋੜ ਵਧਾਈਆਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜਿਹੜੇ ਘਰ ਦੀ ਗੱਲ ਹੈ, ਜਿਹੜੇ ਘਰ ਦੀ ਬਾਤ ਹੈ, ਉਹ ਕੋਈ ਪ੍ਰਾਣੀ ਵੀ ਯਤਨ ਕਰੇ, ਹਰ ਬੰਦਾ ਕਰਕੇ ਇਹੀ ਆਖਦਾ ਵੀ ਮੇਰੇ ਕੋਲੋਂ ਹੋਈ ਨਹੀਂ। ਸੰਸਾਰ ਦੇ ਵਿੱਚ, ਦੁਨੀਆਂ ਦੇ ਵਿੱਚ ਕੋਈ ਪ੍ਰਾਣੀ ਕੰਮ ਕਰਦਾ ਹੈ ਤਾਂ ਉਹ ਕਹਿ ਸਕਦਾ ਹੈ ਵੀ ਮੈਂ ਆਪਣੇ ਕੰਮ ਦਾ ਬੜਾ ਐਕਸਪਰਟ ਹਾਂ, ਜਾਂ ਮੈਂ ਇਹ ਕੰਮ ਨੂੰ ਇੰਨੇ ਕੁ ਤੌਰ ਤਰੀਕੇ ਵਿੱਚ, ਇੰਨੇ ਢੰਗ ਵਿੱਚ ਕਰ ਦਿੱਤਾ ਵੀ ਇਹਦੇ ਤੋਂ ਅੱਗੇ ਕੁਝ ਨਹੀਂ ਹੋ ਸਕਦਾ। ਕੋਈ ਸੋਲਿਸਟਰ ਚਿੱਠੀ ਲਿਖਦਾ ਹੈ ਅਤੇ ਬੜੇ ਬੜੇ ਸਿਆਣੇ ਬੈਠੇ ਨੇ, ਉਹ ਕਹਿ ਦਿੰਦਾ ਵੀ ਜਿਹੜੀ ਚਿੱਠੀ, ਜਿਹੜੀਆਂ ਲਾਈਨਾਂ ਮੈਂ ਪਾ ਦਾਂਗਾ, ਇਹਨੂੰ ਕੋਈ ਕੰਡੈਮ ਨਹੀਂ ਕਰ ਸਕਦਾ। ਬੜੇ ਬੜੇ ਇੰਜੀਨੀਅਰ ਬੈਠੇ ਨੇ, ਬੜੇ ਬੜੇ ਡਾਕਟਰ ਬੈਠੇ ਨੇ, ਪਰ ਗੁਰੂ ਸਾਹਿਬ ਜੀ ਦੇ ਘਰ ਦੀ ਗੱਲ ਇਸ ਤਰ੍ਹਾਂ ਹੁੰਦੀ ਹੈ ਵੀ ਕੋਈ ਵੀ ਗੁਰੂ ਦੇ ਘਰ ਦੀ ਗੱਲ, ਗੁਰੂ ਦੇ ਘਰ ਦੀ ਬਾਤ, ਇਹ ਤਾਂ ਇੱਕ ਐਵੇਂ ਹੈ ਵੀ ਜਿਉਂ ਜਿਉਂ ਭਿੱਜੇ ਕੰਬਲੀ ਤਿਉਂ ਤਿਉਂ ਭਾਰੀ ਹੋਏ। ਬੰਦਾ ਇੱਕ ਸ਼ਰਧਾ ਅਤੇ ਭਾਵਨਾ ਲੈ ਕੇ ਆਏ, ਗੁਰੂ ਸਾਹਿਬ ਜੀ ਦੇ ਜੀਵਨ ਦੀ ਗੱਲ ਕਦੇ ਨਹੀਂ ਮੁੱਕ ਸਕਦੀ। ਦਸ ਗੁਰੂ ਸਾਹਿਬਾਨ ਨੇ, 15 ਭਗਤ ਨੇ, 11 ਭੱਟ ਨੇ, ਔਰ ਸਿੱਖ ਕੌਮ ਦੇ ਅੰਦਰ ਪਤਾ ਹੀ ਨਹੀਂ ਕਿੰਨੇ ਸ਼ਹੀਦ ਨੇ ਜਿਨ੍ਹਾਂ ਨੇ ਆਪਣਾ ਤਨ ਕਰਕੇ, ਮਨ ਕਰਕੇ, ਕਿਉਂਕਿ ਤਨ ਬੜਾ ਪਿਆਰਾ ਹੁੰਦਾ, ਤਨ ਦਾ ਲਹੂ ਕੋਈ ਵਿਰਲਾ ਡੋਲਦਾ। ਸਤਿਗੁਰੂ ਗੁਰੂ ਗਰੀਬ ਨਿਵਾਜ ਮਾਲਕ ਜੀ ਦੀ ਬਾਣੀ ਦਾ ਜੇ ਕੋਈ ਹਰਜਸ ਕਰਨਾ ਚਾਹੇ ਤਾਂ ਵੀ ਨਹੀਂ ਹੋ ਸਕਦਾ। ਪਰ ਹਾਂ, ਸਤਿਗੁਰੂ ਜੀ ਦੇ ਵਡਮੁੱਲੇ ਜੀਵਨ ਦੇ ਵਿੱਚੋਂ ਅਸੀਂ ਕੁਝ ਵਡਮੁੱਲੀਆਂ ਬਾਤਾਂ ਕੁਝ ਸਮੇਂ ਵਿੱਚ ਪਾਉਣ ਦਾ ਯਤਨ ਕਰਾਂਗੇ। ਧੰਨਵਾਦ। ਬੜੇ ਪਿਆਰ ਨਾਲ ਤੁਸੀਂ ਰਲ ਮਿਲ ਕੇ ਬੈਠੇ ਹੋ। ਕਰੀਏ ਰਸਨਾ ਪਵਿੱਤਰ, ਦੋਵੇਂ ਹੱਥ ਜੋੜ ਬੜੇ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਦੇ ਅੰਦਰ ਵੀ, ਦੁਨੀਆਂ ਦੇ ਅੰਦਰ ਵੀ ਨਾ ਜੀ, ਤੁਸੀਂ ਕਦੀ ਵੀ ਹਿਸਾਬ ਲਾ ਕੇ ਵੇਖੋ ਵੀ ਕਦੀ ਵੀ ਕਿਤੇ ਸਿੱਧੀ ਲੜਾਈ ਨਹੀਂ ਹੁੰਦੀ, ਕਦੀ ਵੀ ਦੁਨੀਆਂ ਦੇ ਵਿੱਚ ਵੀ। ਪਹਿਲਾਂ ਹਮੇਸ਼ਾ ਬੰਦੇ ਦੇ ਵਿੱਚ ਪਿਆਰ ਹੁੰਦਾ ਹੈ, ਪਿਆਰ ਭਾਵਨਾ ਦੇ ਵਿੱਚ ਫਿਰ ਸੰਸਾਰ ਵਿੱਚ ਵਿਚਾਰ ਹੁੰਦੀ ਹੈ। ਜਿਹੜਾ ਬੰਦਾ ਪਿਆਰ ਤੋਂ ਥਿਰਕਿਆ, ਉਹਦੀ ਵਿਚਾਰ ਭਾਵਨਾ ਦੇ ਵਿੱਚ ਕਿਤੇ ਨਾ ਕਿਤੇ, ਕਿਉਂਕਿ ਜਿਹੜਾ ਮਨ ਵਿੱਚ ਗੁੱਸਾ ਹੈ, ਈਰਖਾ ਹੈ, ਪਾਪ ਹੈ, ਮਹਾਰਾਜ ਜੀ ਦੀ ਬਾਣੀ ਦਾ ਇੱਕ ਵਾਕ ਬੜਾ ਪਿਆਰਾ ਹੈ, ਮਹਾਰਾਜ ਕਹਿੰਦੇ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਜੋ ਸਾਡੇ ਹਿਰਦੇ ਰੂਪ ਭਾਂਡੇ ਵਿੱਚ, ਹਿਰਦੇ ਰੂਪ ਵਿੱਚ, ਹਿਰਦੇ ਵਿੱਚ ਕਿਸੇ ਦੇ ਪ੍ਰਤੀ ਹੋਏਗਾ, ਮੁੱਖ ਤੇ ਤਾਂ ਆਉਂਦਾ ਹੀ ਹੈ ਨਾ। ਸਭ ਤੋਂ ਪਹਿਲੀ ਕਹਾਣੀ ਹੁੰਦੀ ਹੈ ਵੀ ਵਿਚਾਰ ਦੀ, ਉਹਦੇ ਵਾਸਤੇ ਪਿਆਰ ਬੜਾ ਜ਼ਰੂਰੀ ਹੈ। ਹਿਰਦੇ 'ਚ ਪਿਆਰ ਹੋਵੇ ਅਤੇ ਜ਼ੁਬਾਨ 'ਤੇ ਰਸਨਾ 'ਤੇ ਹੋਵੇ ਵਿਚਾਰ। ਜਦੋਂ ਤੁਹਾਡਾ ਹਿਰਦੇ 'ਚ ਕਿਤੇ ਪਿਆਰ ਨਹੀਂ ਹੁੰਦਾ, ਫਿਰ ਗੱਲ ਵਿਚਾਰ ਦੀ ਨਹੀਂ ਰਹਿ ਜਾਂਦੀ, ਫਿਰ ਵਿਚਾਰ ਕਰਦਿਆਂ ਕਿਤੇ ਨਾ ਕਿਤੇ ਆਉਂਦੀ ਹੈ ਤਕਰਾਰ। ਤੁਸੀਂ ਦੁਨੀਆਂ ਵਿੱਚ ਵੇਖ ਲਓ, ਆਪਣੀ ਜ਼ਿੰਦਗੀ ਦੇ ਨੇੜੇ ਹੋ ਕੇ ਵੇਖ ਲਓ ਵੀ ਜਦੋਂ ਤੱਕ ਤੁਸੀਂ ਕਿਸੇ ਨਾਲ ਵਿਚਾਰ ਵਿੱਚ ਰਹਿੰਦੇ ਹੋ, ਪਿਆਰ ਵਿੱਚ ਰਹਿੰਦੇ ਹੋ, ਉਦੋਂ ਤੱਕ ਰਿਸ਼ਤਾ ਬਰਕਰਾਰ ਰਹਿੰਦਾ। ਪਰ ਜਿੱਥੇ ਤੁਹਾਡਾ ਪਿਆਰ, ਅੱਛਾ ਬੜੇ ਕਮਾਲ ਦੀ ਗੱਲ ਹੈ ਵੀ ਸਾਡੀ ਜ਼ਬਾਨ ਸਿੱਧਾ ਕੌੜਾ ਨਹੀਂ ਬੋਲਦੀ, ਪਹਿਲਾਂ ਤੁਹਾਡੇ ਮਨ ਵਿੱਚ ਕਿਸੇ ਦੇ ਪ੍ਰਤੀ ਈਰਖਾ ਪੈਦਾ ਹੋਏਗੀ। ਅਜੇ ਤੁਸੀਂ ਮੂੰਹ ਤੋਂ ਨਹੀਂ ਬੋਲੇ, ਤੁਸੀਂ ਉਹਨੂੰ ਆਖੋਗੇ ਵੀ ਪਤਾ ਨਹੀਂ ਕੀ ਗੱਲ ਹੈ ਵੀ ਜਦੋਂ ਮੈਨੂੰ ਮਿਲਦਾ ਹੈ ਜਾਂ ਜਦੋਂ ਮੈਨੂੰ ਮਿਲਦੀ ਹੈ ਅਤੇ ਇਹ ਇਹਦੇ ਪਤਾ ਨਹੀਂ ਕੋਈ ਮਨ ਵਿੱਚ ਗੱਲ ਹੈ। ਫਿਰ ਹੌਲੀ ਹੌਲੀ ਬੰਦੇ ਦੇ ਜ਼ਬਾਨ ਤੋਂ ਰੁੱਖਾਪਨ ਚਾਲੂ ਹੁੰਦਾ ਹੈ। ਹੌਲੀ ਹੌਲੀ ਬੰਦਾ ਕਹਿੰਦਾ ਮੈਨੂੰ ਤੇਰੀ ਇਹ ਗੱਲ ਨਹੀਂ ਚੰਗੀ ਲੱਗਦੀ। ਅਗਲਾ ਕਹਿੰਦਾ ਜੇ ਤੈਨੂੰ ਮੇਰੀ ਨਹੀਂ ਇਹ ਚੰਗੀ ਲੱਗਦੀ ਮੈਨੂੰ ਤੇਰੀ ਨਹੀਂ ਲੱਗਦੀ ਬਾਈ। ਫਿਰ ਤਕਰਾਰ ਪੈਦਾ ਹੋਈ। ਬਹੁਤ ਵਾਰ ਸਮਾਜ ਵਿੱਚ ਇੰਝ ਹੁੰਦਾ ਹੈ, ਜ਼ਿਆਦੀ ਵਾਰ ਇੰਝ ਹੁੰਦਾ ਹੈ, ਬਹੁਤਾਂ 'ਤੇ ਗੱਲ ਹੈ, ਜਿੱਥੇ ਪਿਆਰ ਨਹੀਂ ਉੱਥੇ ਵਿਚਾਰ ਨਹੀਂ ਹੁੰਦੀ, ਉੱਥੇ ਤਕਰਾਰ ਹੁੰਦੀ ਹੈ। ਫਿਰ ਤਕਰਾਰ ਤੋਂ ਬਾਅਦ ਜਦੋਂ ਇੱਕ ਦੂਜੇ ਨਾਲ ਪੈ ਜਾਂਦੀ ਫਿਰ ਹਥਿਆਰ ਜਨਮ ਲੈਂਦਾ। ਆਪਾਂ ਵੇਖਦੇ ਹੀ ਹਾਂ ਦੁਨੀਆਂ ਵਿੱਚ ਲੜਾਈਆਂ ਹੁੰਦੀਆਂ, ਝਗੜੇ ਹੁੰਦੇ ਨੇ, ਆਪਾਂ ਤੱਕਦੇ ਹਾਂ, ਆਪਾਂ ਕਹਿੰਦੇ ਹਾਂ ਲਓ ਜੀ ਇਹਨਾਂ ਦੀ ਦੋਵਾਂ ਦੀ ਆਪਸ ਵਿੱਚ ਕਿਹਾ ਸੁਣੀ ਹੋਈ ਹੈ, ਗੱਲ ਇੰਨੀ ਵੱਧ ਗਈ ਵੀ ਵੈਪਰ ਨਿਕਲ ਗਏ। ਹੁਣ ਗੱਲ ਨੂੰ ਸਮਝਿਓ, ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਜੀ ਨੇ ਮਨੁੱਖ ਨੂੰ ਪ੍ਰਾਣੀ ਨੂੰ ਬੜੇ ਸੌਖੇ ਬੜੇ ਪਿਆਰੇ ਬੜੇ ਢੰਗ ਬੜੇ ਤਰੀਕੇ ਅਤੇ ਬੜੇ ਪਿਆਰ ਦੇ ਨਾਲ ਅੰਮ੍ਰਿਤਮਈ ਬਾਣੀ ਨਾਲ ਸਮਝਾਇਆ। ਗੁਰੂ ਅੰਗਦ ਸਾਹਿਬ ਮਹਾਰਾਜ ਵੀ ਕੁਝ ਸਮਾਂ ਵਿਚਰੇ, ਬੱਚਿਆਂ ਨੂੰ ਗੋਦ ਵਿੱਚ ਬਿਠਾਓ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਕੋਲ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਮਾਂ ਸੀ ਅਤੇ ਬਾਬਰ ਸੀਗਾ, ਸਮਾਂ ਗੁਰੂ ਅੰਗਦ ਸਾਹਿਬ ਜੀ ਦਾ ਆਇਆ ਹਮਾਇਓ ਆ ਗਿਆ, ਸਮਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਆਇਆ ਅਕਬਰ ਆ ਗਿਆ। ਇੱਕ ਵਾਰ ਸ਼੍ਰੀ ਖਡੂਰ ਸਾਹਿਬ ਦੀ ਧਰਤੀ ਅਤੇ ਮੱਲ ਅਖਾੜਾ ਸਾਹਿਬ ਉੱਥੇ ਹੁਮਾਇੂੰ ਬਾਦਸ਼ਾਹ ਚੱਲ ਕਰਕੇ ਆਇਆ ਸੀ। ਸ਼ੇਰ ਸ਼ਾਹ ਸੂਰੀ ਦੇ ਕੋਲੋਂ ਕਨੌਜ ਦਾ ਜੰਗ ਹਾਰ ਕੇ ਖਡੂਰ ਸਾਹਿਬ ਗਿਆ ਸੀ। ਉੱਥੇ ਜਾ ਕਰਕੇ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕੋਈ ਉਹਨੂੰ ਜੀਓ ਆਇਆ ਨਾ ਆਖਿਆ ਅਤੇ ਬੜਾ ਮਨ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਹੋਇਆ, ਕਿਉਂਕਿ ਅਹੰਕਾਰ ਇੱਕ ਐਸੀ ਚੀਜ਼ ਹੈ ਜਿਹੜਾ ਬੰਦਾ ਸਲਾਮ ਦਾ ਭੁੱਖਾ ਹੋ ਜਾਂਦਾ ਨਾ। ਵੇਖੋ ਹਰ ਚੀਜ਼ ਦੀ ਨਾ ਇੱਕ ਭੁੱਖ ਹੈ, ਕਿਸੇ ਬੰਦੇ ਨੂੰ ਪੈਸੇ ਦੀ ਬਹੁਤ ਭੁੱਖ ਹੈ, ਉਹ ਕਹਿੰਦਾ ਰਿਸ਼ਤਾ ਜਾਂਦਾ ਜਾਏ ਪਰਿਵਾਰ ਜਾਂਦਾ ਜਾਏ ਵੀ ਮੈਨੂੰ ਪੈਸੇ ਨਾਲ ਹੀ ਪਿਆਰ ਹੈ, ਸਕਾ ਭਾਈ ਜਾਂਦਾ ਸੌ ਵਾਰ ਜਾਏ, ਕਿਸੇ ਬੰਦੇ ਨੂੰ ਕਿਸੇ ਹੋਰ ਵਸਤ ਦੀ ਬੜੀ ਭੁੱਖ ਹੁੰਦੀ ਹੈ, ਵਟਸੋਐਵਰ ਤੁਸੀਂ ਸਿਆਣੇ ਬੈਠੇ ਹੋ, ਪਰ ਕਿਸੇ ਬੰਦੇ ਨੂੰ ਇਸ ਗੱਲ ਦੀ ਬੜੀ ਭੁੱਖ ਹੁੰਦੀ ਵੀ ਮੇਰੀ ਜੀ ਜੂਰੀ ਹੋਵੇ। ਜਦੋਂ ਉਹਦੀ ਜੀ ਜੂਰੀ ਨਾ ਹੋਈ ਤੇ ਉਹਨੇ ਮਿਆਨ ਨੂੰ ਹੱਥ ਪਾਇਆ, ਤਲਵਾਰ ਨੂੰ ਹੱਥ ਪਾਇਆ। ਦੋ ਚੀਜ਼ਾਂ ਨੇ, ਹੈ ਇੱਕ ਹੀ ਹੈ, ਕਿਹਾ ਦੋ ਜਾਂਦਾ, ਇੱਕ ਹੈ ਤਲਵਾਰ ਅਤੇ ਇੱਕ ਹੈ ਕਿਰਪਾਨ। ਇਹਦੀ ਵੀ ਆਪਾਂ ਵਿਚਾਰ ਕਰਦੇ, ਉਹਨੇ ਤਲਵਾਰ ਨੂੰ ਹੱਥ ਪਾਇਆ। ਗੁਰੂ ਅੰਗਦ ਸਾਹਿਬ ਮਹਾਰਾਜ ਆਖਣ ਲੱਗੇ, ਕਹਿੰਦੇ ਜਿਸ ਮੈਦਾਨੇ ਜੰਗ ਦੇ ਵਿੱਚ ਇਹਨੂੰ ਹੱਥ ਪਾਉਣਾ ਸੀ ਅਤੇ ਇਹਨੂੰ ਮੈਦਾਨੇ ਜੰਗ 'ਚ ਵਾਹੁਣਾ ਸੀ, ਉੱਥੋਂ ਤਾਂ ਤੂੰ ਹਾਰ ਕੇ ਅਤੇ ਅੱਖ ਬਚਾ ਕੇ ਜਾਨ ਬਚਾ ਕੇ ਆ ਗਏ, ਹੁਣ ਤੂੰ ਇੱਥੇ ਆ ਕੇ ਅਤੇ ਗੁਰੂ ਨਾਨਕ ਦੇ ਘਰ ਵਿੱਚ ਇੱਥੇ ਭੋਜਨ ਪ੍ਰਸ਼ਾਦਾ ਚੱਲ ਰਿਹਾ ਹੈ, ਭੋਗ ਅਤੇ ਮੋਖ ਦੀ ਖੇਡ ਹੈ, ਇੱਥੇ ਤਾਂ ਸਾਰਿਆਂ ਦਾ ਭਲਾ ਹੈ ਅਤੇ ਤੂੰ ਇੱਥੇ ਮਿਆਨ ਨੂੰ ਹੱਥ ਪਾ ਰਿਹਾ ਸਾਡੇ ਵਰਗਿਆਂ ਦੇ ਅੱਗੇ। ਸਤਿਗੁਰੂ ਜਾਣੀ ਜਾਣ ਸੀ, ਅੱਖਾਂ ਨੀਵੀਆਂ ਹੋਈਆਂ, ਘੌੜਾ ਦੜਾਇਆ ਅਤੇ ਚਲਾ ਗਿਆ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਵਕਤ ਆਇਆ, ਦੀਨ ਦੁਨੀਆਂ ਦੇ ਮਾਲਕ ਅਕਬਰ ਬਾਦਸ਼ਾਹ ਤੱਕ ਮਹਾਰਾਜ ਜੀ ਦੇ ਦਰਬਾਰ ਵਿੱਚ ਚੱਲ ਕੇ ਆਉਂਦੇ ਆ। ਮਹਾਰਾਜ ਜੀ ਨੇ, ਇਹ ਤਾਂ ਘਰ ਹੀ ਸਭੇ ਸਾਂਝੀ ਵਾਲ ਸਦਾਏ ਨੇ, ਤਾਂ ਸਾਰਿਆਂ ਦਾ ਸਾਂਝਾ ਹੈ ਭਾਈ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੀ ਗੱਲ ਆਈ, ਮਹਾਰਾਜ ਜੀ ਨੇ ਦਰਵਾਜ਼ੇ ਹੀ ਚਾਰ ਖੋਲ੍ਹ ਦਿੱਤੇ ਵੀ ਗੱਲ ਹੀ ਕੋਈ ਨਹੀਂ, ਤੂੰ ਜਿੱਧਰੋਂ ਦੀ ਮਰਜ਼ੀ ਆ, ਪਰ ਇੱਕ ਚੀਜ਼ ਹੋਰ ਹੈ, ਜਾਣ ਵਾਸਤੇ ਚਾਰ ਦਰਵਾਜ਼ੇ ਨੇ। ਮਹਾਰਾਜ ਨੇ ਆਖਿਆ ਇਸ ਘਰ ਦੇ ਵਿੱਚ ਜਾਤ ਦੀ ਗੱਲ ਨਹੀਂ, ਇਹ ਤਾਂ ਘਰ ਦਾ ਉਪਦੇਸ਼ ਹੈ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ। ਕਹਿੰਦੇ ਜਿੱਧਰੋਂ ਦੀ ਮਰਜ਼ੀ ਜਾ, ਪਰ ਇੱਕ ਚੀਜ਼ ਯਾਦ ਰੱਖੀ, ਦਰਵਾਜ਼ਾ ਕੋਈ ਹੋ ਸਕਦਾ ਹੈ, ਤੇਰੀ ਜਾਤ ਕੋਈ ਹੋ ਸਕਦੀ, ਰੰਗ ਕੋਈ ਹੋ ਸਕਦਾ, ਕਮਿਊਨਿਟੀ ਕੋਈ ਹੋ ਸਕਦਾ, ਦੇਸ਼ ਕੋਈ ਹੋ ਸਕਦਾ, ਪਰ ਜਿਹੜਾ ਗੁਰੂ ਨੂੰ ਮਿਲਣ ਦਾ ਰਸਤਾ ਹੈ ਨਾ, ਅੰਦਰ ਜਿਹੜਾ ਪੁਲ ਹੈ ਉਹ ਇੱਕ ਹੀ ਹੈ। ਪੁਲ ਤੇ ਨਹੀਂ ਨਾ ਚਾਰ, ਪੁਲ ਇੱਕ। ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਮਹਾਰਾਜ ਜੀ ਨੇ 15 ਭਗਤਾਂ ਨੂੰ ਨਾਲ ਬਿਠਾਇਆ, ਔਰ ਕਮਾਲ ਦੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਨਨਕਾਣਾ ਸਾਹਿਬ ਨਹੀਂ ਹੋਇਆ, ਉਹ ਤਾਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਸਥਾਨ ਸੀਗਾ, ਸ਼੍ਰੀ ਖਡੂਰ ਸਾਹਿਬ ਵੀ ਨਹੀਂ ਹੋਇਆ, ਸ਼੍ਰੀ ਗੋਇੰਦਵਾਲ ਸਾਹਿਬ ਵੀ ਨਹੀਂ ਹੋਇਆ, ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਹੀ ਹੋਇਆ। ਬਹੁਤ ਇਹਦੀ ਪਿੱਛੇ ਦੀ ਸਤਿਗੁਰਾਂ ਦੀ ਵੱਡੀ ਸਮਰੱਥਾ ਖੇਡ ਹੈ, ਮੈਂ ਉੱਧਰਲੇ ਕਿਨਾਰੇ ਨਾ ਜਾਵਾਂ। 1604 ਵਿੱਚ ਬਾਬਾ ਬੁੱਢਾ ਜੀ ਦੇ ਪਾਵਨ ਸੀਸ ਦੇ ਉੱਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਜਿਹੜੇ ਰਿਸ਼ਤੇ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੁੱਤਰ ਲੱਗਦੇ ਨੇ, ਇਹ ਬੀੜ ਲਿਖਵਾਈ ਗਈ। ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਤੁਸੀਂ ਜਾਓ, ਭਾਗਾਂ ਵਾਲੀ ਧਰਤੀ 'ਤੇ ਸ਼੍ਰੀ ਦਰਬਾਰ ਸਾਹਿਬ ਜਾਓ, ਸ਼੍ਰੀ ਸ਼ਹੀਦਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਤਾਂ ਬਿਲਕੁਲ ਹੀ ਨੇੜੇ ਹੈ, ਅਤੇ ਦਰਬਾਰ ਸਾਹਿਬ ਤੋਂ 5 ਮਿੰਟ ਦਾ ਰਸਤਾ ਹੈ ਸ਼੍ਰੀ ਰਾਮਸਰ ਸਾਹਿਬ। ਉੱਥੇ ਸਰੋਵਰ ਦੇ ਕੰਢੇ 'ਤੇ ਅਸਥਾਨ ਹੈ, ਬੇਰੀ ਹੈ, ਉੱਥੇ ਮਹਾਰਾਜ ਜੀ ਨੇ ਇਹ ਬੀੜ ਲਿਖਵਾਈ ਸੀ। ਭਾਈ ਗੁਰਦਾਸ ਕੋ ਆਗਿਆ ਕਰੀ, ਕਰੋ ਇਕੱਤਰ ਬਾਣੀ ਇਹੋ ਕਰੀ, ਇਹ ਭਗਤਨ ਕੀ ਬਾਣੀ ਸਭ ਵੇਲੋ, ਸਾਚੀ ਰੱਖੋ ਝੂਠੀ ਵੇਲੋ। ਕਿਉਂਕਿ ਮਿਹਰਬਾਨ ਵੀ ਉਚਾਰਨ ਕਰਨ ਲੱਗ ਪਿਆ ਸੀ ਕੁਝ ਕਵਿਤਾ, ਸਾਡੇ ਕੋਲ ਬਹੁਤ ਸਤਿਕਾਰਯੋਗ ਕਵੀ ਬੈਠੇ ਨੇ ਮਹਾਰਾਜ ਜੀ ਦੀ ਹਜ਼ੂਰੀ 'ਚ। ਸਤਿਗੁਰੂ ਜੀ ਨੇ ਬਾਣੀ ਦੀ ਅਤੇ ਅੰਮ੍ਰਿਤਮਈ ਦਾਤ, ਇਹ ਰਹਿਮਤ ਹੋਈ, ਗ੍ਰੰਥ ਤਿਆਰ ਹੋਇਆ 1604 ਵਿੱਚ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਹੋਇਆ, ਸ਼੍ਰੀ ਦਰਬਾਰ ਸਾਹਿਬ ਹੋ ਗਿਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਪ੍ਰਾਪੁਰ ਪਿਆਨਾ ਕਰਦੇ, ਗੁਰੂ ਅਰਜਨ ਸਾਹਿਬ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਜਾਂਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ, ਇੱਕ ਮੈਂ ਛੋਟਾ ਜਿਹਾ ਦ੍ਰਿਸ਼ਟਾਂਤ ਤੁਹਾਡੇ ਨਾਲ ਸਾਂਝਾ ਕਰ ਲਾਂ ਤਾਂ ਜੋ ਗੱਲ ਕਲੀਅਰ ਹੋ ਜੇ। ਤੁਸੀਂ ਸਾਰੇ ਜਿਸ ਕੰਟਰੀ, ਜਿਸ ਮੁਲਕ ਵਿੱਚ ਬੈਠੇ ਜੇ, ਇਸ ਮੁਲਕ ਦਾ ਆਲਾ ਦੁਆਲਾ ਬਹੁਤ ਐਡਵਾਂਸ ਹੈ। ਜੇ ਆਪਾਂ ਪ੍ਰੈਜ਼ੈਂਟਲੀ ਕੋਈ ਗੱਲ ਕਰੀਏ ਤਾਂ ਵੀ ਸਮਝ ਲੱਗ ਸਕਦੀ ਹੈ, ਪਰ ਮੈਂ ਥੋੜ੍ਹਾ ਜਿੰਨਾ ਪਾਸਟ ਦੇ ਵਿੱਚ ਜਾਣਾ ਚਾਹੁੰਦਾ, ਪਿਛੋਕੜ ਵਿੱਚ। ਜਦੋਂ ਕਿਸਾਨ ਖੇਤੀ ਕਰਦਾ ਹੈ ਨਾ, ਅਤੇ ਜਦੋਂ ਜ਼ਮੀਨ ਨੂੰ ਤੱਕਦਾ ਏ, ਕਿਸੇ ਨਾ ਕਿਸੇ ਨੇ ਤਾਂ ਜ਼ਮੀਨ 'ਤੇ ਮਿਹਨਤ ਕੀਤੀ ਹੁੰਦੀ ਹੈ ਨਾ, ਭਾਵੇਂ ਸਾਨੂੰ ਵਹਿੰਦੀ ਜ਼ਮੀਨ ਮਿਲ ਜਾਂਦੀ ਹੈ, ਕਿਸੇ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ, ਉੱਥੇ ਫਸਲ ਹੋਈ। ਜਦੋਂ ਫਸਲ ਹੁੰਦੀ ਹੈ ਅਤੇ ਕੁਝ ਸਮੇਂ ਬਾਅਦ ਕਿਸਾਨ ਵਾੜ ਕਰਦਾ ਵੀ ਭਾਈ ਇਸ ਫਸਲ ਨੂੰ ਕੋਈ ਲੁੱਟ ਕੇ ਨਾ ਲੈ ਜੇ। ਹੁਣ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ, ਇਹ ਇੱਕ ਅਣਮੁੱਲਾ ਖਜ਼ਾਨਾ ਹੈ। ਬਹੁਤ ਸਾਰੇ ਐਸੇ ਗ੍ਰੰਥ ਨੇ ਸੰਸਾਰ ਵਿੱਚ ਦੂਸਰੇ ਧਰਮਾਂ ਦੇ, ਜਿਹੜੇ ਗ੍ਰੰਥ ਉਹਨਾਂ ਦੇ ਰੈਬਰ ਦੇ ਜਾਣ ਤੋਂ ਬਾਅਦ ਲਿਖੇ ਗਏ, ਜਦੋਂ ਉਹਨਾਂ ਦੇ ਰੈਬਰ ਜਿਹੜੇ ਸੀ ਉਹ ਚਲੇ ਗਏ ਸਰੀਰ ਕਰਕੇ। ਉਹਨਾਂ ਦੇ ਸਲੋਕਾਂ ਵਿੱਚ ਕੁਝ ਵਾਧਾ ਵੀ ਹੋ ਗਿਆ ਅਤੇ ਕੁਝ ਘੱਟ ਵੀ ਗਏ, ਪਰ ਅਸੀਂ ਕਿਉਂ, ਅਸੀਂ ਕਹਿੰਦੇ ਜੇ ਮੈਂ ਵਡਿਆਈ ਕਰਾਂ ਤਾਂ ਕੋਈ ਆਖੇਗਾ ਵੀ ਇਹ ਤਾਂ ਸਿੱਖ ਹੈ, ਗੁਰੂ ਦਾ ਸਿੱਖ ਹੈ, ਗੁਰਸਿੱਖ ਹੈ, ਅਤੇ ਇਹ ਗੁਰੂ ਦੀ ਵਡਿਆਈ ਕਰਦਾ, ਕਿਹੜੀ ਵੱਡੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵੱਡੀਆਂ ਵਡਿਆਈਆਂ ਵਿੱਚੋਂ ਇੱਕ ਵਡਿਆਈ ਇਹ ਵੀ ਹੈ ਵੀ ਸਾਡੇ ਗੁਰੂ ਨਾਨਕ ਸਾਹਿਬ ਸਰੀਰਕ ਤੌਰ 'ਤੇ ਵਿਚਰਦਿਆਂ ਜਿਹੜੀ ਬਾਣੀ ਉਹਨਾਂ ਨੇ ਇਕੱਤਰ ਕੀਤੀ, ਜਿਹੜੇ ਰਸਨਾ ਮੁੱਖ ਤੋਂ, ਰਸਨਾ ਤੋਂ ਨਿਕਲੇ ਬਚਨ, ਉਹ ਪੋਥੀ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਨੂੰ ਦਿੱਤੀ ਸੀ।
1: ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੰਸਾਰ ਸ੍ਰਿਸ਼ਟੀ ਤੇ ਉਦਾਸੀਆਂ ਕਰ ਰਹੇ ਸੀ, ਇਹ ਭਾਈ ਗੁਰਦਾਸ ਸਾਹਿਬ ਗਵਾਹੀ ਭਰਦੇ ਨੇ, ਕਹਿੰਦੇ ਆਸਾ ਹੱਥ ਕਿਤਾਬ ਕੱਛ ਵੀ, ਮਹਾਰਾਜ ਦੇ ਕੋਲ ਇੱਕ ਡੰਡਾ ਕਹਿ ਲਓ, ਇੱਕ ਪਾਕ ਪਵਿੱਤਰ ਪੋਥੀ ਕਿਤਾਬ ਹੁੰਦੀ ਸੀ। ਸਤਿਗੁਰੂ ਜੀ ਨੇ 775 ਬਚਨ ਭਗਤ ਬਾਣੀ ਦੇ ਔਰ ਗੁਰੂ ਨਾਨਕ ਸਾਹਿਬ ਦੀ ਬਾਣੀ ਗੁਰੂ ਅੰਗਦ ਸਾਹਿਬ ਨੂੰ ਪੋਥੀ ਦਿੱਤੀ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਜਦੋਂ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੂੰ ਦਿੱਤੀ, ਉਹ ਪੋਥੀਆਂ ਨਾਲ ਦਿੱਤੀਆਂ, ਪੰਜਵੇਂ ਪਾਤਸ਼ਾਹ ਤੱਕ ਚੌਥੇ ਪਾਤਸ਼ਾਹ ਦੀ ਬਾਣੀ, ਗੁਰੂ ਨਾਨਕ ਸਾਹਿਬ ਦੀ ਬਾਣੀ ਭਗਤਾਂ ਦੀ ਬਾਣੀ ਸੀ ਅਤੇ ਪੰਜਵੇਂ ਪਾਤਸ਼ਾਹ ਦੀ ਬਾਣੀ ਵੀ ਸੀ। ਮਹਾਰਾਜ ਜੀ ਨੇ ਸਰੀਰਕ ਤੌਰ 'ਤੇ ਚੋਲੇ ਵਿੱਚ ਵਿਚਰਦਿਆਂ ਇਹ ਗ੍ਰੰਥ ਆਪਣੇ ਹੱਥੀਂ ਲਿਖਵਾਇਆ, ਆਪਣੀ ਦੇਖ ਰੇਖ ਦੇ ਹੇਠ ਲਿਖਵਾਇਆ ਭਾਈ ਗੁਰਦਾਸ ਦੇ ਕੋਲੋਂ। ਔਰ ਇੰਨਾ ਹੀ ਨਹੀਂ, ਉਸ ਵਕਤ ਵੀ ਸਰਕਾਰੀ ਦਰਬਾਰੇ ਬਹੁਤਾਂਤ ਸ਼ਿਕਾਇਤਾਂ, ਬਹੁਤਾਂਤ ਵਿਰੋਧੀ ਸਨ। ਰਾਮਸਰ ਦੇ ਕੰਢੇ 'ਤੇ ਪਾਕ ਪਵਿੱਤਰ ਬਚਨ ਤਿਆਰ ਹੁੰਦੇ ਨੇ, ਅੰਗ ਪੱਤਰੇ ਤਿਆਰ ਹੁੰਦੇ ਨੇ, ਔਰ ਰਾਤ ਨੂੰ ਜਿੱਥੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਹੈ, ਉਦੋਂ ਅਕਾਲ ਤਖਤ ਸਾਹਿਬ ਨਹੀਂ ਸੀ। ਜਦੋਂ ਸਰੋਵਰ ਦੀ ਖੁਦਾਈ ਕੀਤੀ ਸੀ ਅਤੇ ਉਹਦੀ ਮਿੱਟੀ ਜਿਹੜੀ ਨਿਕਲੀ ਸੀ, ਉਸ ਮਿੱਟੀ ਨਾਲ ਇੱਕ ਕੱਚਾ ਕੋਠਾ ਤਿਆਰ ਕੀਤਾ ਗਿਆ ਸੀ, ਔਰ ਉੱਥੇ ਹੀ ਮਹਾਰਾਜ ਜੀ ਬਿਰਾਜਮਾਨ ਹੁੰਦੇ ਸਨ, ਰਹਿੰਦੇ ਸਨ ਸਤਿਗੁਰੂ ਬਹੁਤਾਂਤ ਸਮਾਂ, ਅਤੇ ਉੱਥੇ ਦੇਖ ਰੇਖ ਵਿੱਚ ਬਾਬਾ ਬੁੱਢਾ ਜੀ ਭਾਈ ਗੁਰਦਾਸ ਵਰਗੇ ਵੀ ਰਹਿੰਦੇ ਸਨ। ਜਿੰਨਾ ਚਿਰ ਮਹਾਰਾਜ ਜੀ ਨੇ ਕਾਰਜ ਕਰਾਇਆ, 2.5-3 ਸਾਲ ਦਾ ਸਮਾਂ ਲੱਗਾ, ਮਹਾਰਾਜ ਬਹੁਤਾ ਘਰ ਵਿੱਚ ਵੀ ਆਰਾਮ ਨਾਲ ਟਿਕੇ ਨਹੀਂ ਸਤਿਗੁਰੂ। ਹੁਣ ਸਤਿਗੁਰੂ ਗੁਰੂ ਗਰੀਬ ਨਿਵਾਸ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਹ ਬੀੜ ਤਿਆਰ ਹੋਈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ ਹੋ ਗਿਆ। ਹੁਣ ਕਮਾਲ ਦੀ ਗੱਲ ਇਹ ਹੈ ਵੀ ਦਰਬਾਰ ਸਾਹਿਬ ਪਾਕ ਪਵਿੱਤਰ ਅਸਥਾਨ 'ਤੇ ਇਹਦਾ ਪ੍ਰਕਾਸ਼ ਤਾਂ ਹੋ ਗਿਆ। ਹੁਣ ਤੁਸੀਂ ਸਿਆਣੇ ਜੇ ਖੇਤੀ ਤੁਹਾਡੀ ਪ੍ਰਫੁੱਲਤ ਹੋ ਜਾਂਦੀ ਹੈ ਜਾਂ ਤੁਹਾਡੇ ਕੋਲ ਕੋਈ ਸੋਨਾ ਹੈ ਜਾਂ ਹੀਰਾ ਜਵਰਾਤ ਹੈ ਅਤੇ ਉਹਦੀ ਤੁਸੀਂ ਰਾਖੀ ਤਾਂ ਰੱਖੋਗੇ ਨਾ, ਉਹਦੀ ਰਾਖੀ ਤਾਂ ਜ਼ਰੂਰੀ ਹੈ ਨਾ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਰੀਰਕ ਤੌਰ 'ਤੇ ਵਿਚਰਦਿਆਂ ਇਹ ਬਾਣੀ ਦਾ ਸਾਰਾ ਗ੍ਰੰਥ ਤਿਆਰ ਕਰਾਇਆ। ਭਾਈ ਗੁਰਦਾਸ ਜੀ ਜਦੋਂ ਅੰਮ੍ਰਿਤਮਈ ਬਾਣੀ ਉਚਾਰਦੇ ਸਨ, ਸਤਿਗੁਰੂ ਜੀ, ਬਾਬਾ ਬੁੱਢਾ ਜੀ, ਹੋਰ ਵੀ ਨਾਲ ਸਿੰਘ ਹੁੰਦੇ ਸਨ, ਮਹਾਰਾਜ ਇੱਕ ਇੱਕ ਅੱਖਰ ਨੂੰ ਆਪ ਤੱਕਦੇ ਸੀ ਵੀ ਇਹ ਬਾਣੀ ਸਹੀ ਹੈ। ਉਹਦੇ ਵਿੱਚ ਵੀ ਕਈ ਗਹਿਰਾਈਆਂ ਫਿਰ ਕਿਤੇ ਆਪਾਂ, ਔਰ ਮੈਂ ਇੱਥੇ ਹੀ ਅਰਜ਼ ਕਰਾਂ, ਇਹ ਜਦੋਂ ਹੁਣ ਤਾਂ ਪ੍ਰਿੰਟਿੰਗ ਪ੍ਰੈੱਸਾਂ ਆ ਗਈਆਂ ਨਾ, ਕੰਮ ਬਹੁਤ ਸੌਖਾ ਹੋ ਗਿਆ, ਉਦੋਂ 20-22 ਦਿਨ ਲੱਗਦੇ ਸਨ ਇਕੱਲੀ ਸਿਆਹੀ ਤਿਆਰ ਹੋਣ, ਔਰ ਬਕਾਇਦਾ ਇੱਕ ਪ੍ਰਾਣੀ ਦੀ ਡਿਊਟੀ ਹੁੰਦੀ ਸੀ ਵੀ ਤੂੰ ਸਿਆਹੀ ਹੀ ਤਿਆਰ ਕਰਨੀ ਹੈ, ਔਰ ਇੱਕ ਦੀ ਡਿਊਟੀ ਹੁੰਦੀ ਸੀ ਵੀ ਤੂੰ ਕਲਮ, ਜਿਹਦੇ ਫੋਰ ਐਗਜ਼ਾਮਪਲ ਪੈੱਨ ਬੱਚਿਆਂ ਨੂੰ ਸਮਝ ਲੱਗ ਜਾਵੇ, ਉਹ ਕਲਮਾਂ ਵੀ ਬਹੁਤੀਆਂ ਘੜੀਆਂ ਜਾਂਦੀਆਂ ਸਨ ਵੀ ਇੱਕ ਕਲਮ ਨਾਲ ਜੇ ਇੱਕ ਅੰਗ ਦੀ ਆਰੰਭਤਾ ਹੋਈ ਹੈ ਉਹਦੇ ਨਾਲ ਇੱਕ ਅੰਗ ਹੀ ਲਿਖਣਾ ਹੈ, ਦੂਜੀ ਨਾਲ ਦੂਜਾ। ਹੁਣ ਉਹ ਕਿਉਂ ਜੀ? ਉਹਦਾ ਇੱਕ ਕਾਰਨ ਸੀ ਵੀ ਜਦੋਂ ਜਿਹੜੀ ਸਿਆਹੀ ਘੜੀ ਜਾਂਦੀ ਹੈ, ਜਿਹੜਾ ਪੈੱਨ ਉਹਦੀ ਨਿਬ ਜਦੋਂ ਲਿਖਿਆ ਜਾਂਦਾ ਹੈ ਜਿਸ ਕਲਮ ਦੇ ਨਾਲ, ਤਾਂ ਉਹਦੀ ਕਿਤੇ ਨਾ ਕਿਤੇ ਜਾ ਕੇ ਅੱਖਰਾਂ ਵਿੱਚ ਫਰਕ ਪੈਣਾ ਚਾਲੂ ਹੋ ਜਾਂਦਾ। ਇੱਕ ਮਹਾਰਾਜ ਜੀ ਦੀ ਦੂਰ ਅੰਦੇਸ਼ੀ ਸੋਚ ਸੀਗੀ, ਅਤੇ ਔਰ ਜਿਹੜੀ ਸਿਆਹੀ ਤਿਆਰ ਹੁੰਦੀ ਸੀ ਉਹ ਸਿਆਹੀ ਦੇ ਵਿੱਚ ਵੀ ਸੋਨਾ ਪਾਇਆ ਜਾਂਦਾ ਸੀ, ਕਾਲਾ ਰੰਗ ਪਾਇਆ ਜਾਂਦਾ ਸੀ, ਗੂੰਦਾਂ ਪਾਈਆਂ ਜਾਂਦੀਆਂ ਸੀ, ਨਿੰਮ ਦੇ ਘੋਟਣੇ ਨਾਲ ਉਸ ਸਿਆਹੀ ਨੂੰ ਚੰਗੀ ਤਰ੍ਹਾਂ ਘੋਟਿਆ ਜਾਂਦਾ ਸੀ। ਹੁਣ ਉਹਦਾ ਕਾਰਨ ਜੀ, ਉਹਦਾ ਕਾਰਨ ਇਹ ਸੀ ਸੰਗਤ ਜੀ ਵੀ ਜਿਹੜੀਆਂ ਗੂੰਦਾਂ ਹੁੰਦੀਆਂ ਨਾ ਉਹਨਾਂ ਦੇ ਵਿੱਚ ਚਿਪਚਿਪਾਪਣ ਹੁੰਦਾ, ਮਿਠਾਸ ਹੁੰਦੀ ਹੈ, ਨਿੰਮ ਦੇ ਘੋਟਣੇ ਨਾਲ ਇਸ ਕਰਕੇ ਘੋਟਿਆ ਜਾਂਦਾ ਸੀ, ਨਿੰਮ ਵਿੱਚ ਕੜੱਤਨ ਹੁੰਦੀ ਹੈ। ਮੈਨੂੰ ਇੱਕ ਸ਼ਬਦ ਵਰਤਣਾ ਪੈਣਾ, ਆਪਾਂ ਕੇਵਲ ਸਮਝਣ ਮਾਤਰ ਹੀ ਵਰਤਾਂਗੇ। ਤੁਸੀਂ ਕਦੀ ਸੋਚ ਕੇ ਵੇਖਿਓ, ਜਿਹੜੇ ਪ੍ਰਾਤਨ ਗ੍ਰੰਥ ਨੇ ਉਹਨਾਂ ਦੇ ਜਿਹੜੇ ਅੱਖਰ ਨੇ ਉਹ ਬਹੁਤ ਸੁਨਹਿਰੀ ਨੇ, ਉਹਦੀ ਚਮਕ ਵਾਸਤੇ ਸੋਨਾ ਵਰਤਿਆ ਜਾਂਦਾ ਸੀ। ਔਰ ਫਿਰ ਜਦੋਂ ਇਹ ਗ੍ਰੰਥ ਤਿਆਰ ਹੋਇਆ, ਇੱਕ ਤਤਕਰਾ, ਹੁਣ ਤਤਕਰਾ ਵੀ ਸਾਨੂੰ ਅੱਜ ਸਮਝਣਾ ਹੋਵੇ ਬੜਾ ਔਖਾ ਹੋ ਜਾਂਦਾ, ਇੱਕ ਤਾਂ ਇਹ ਭਾਗ ਹੁੰਦਾ ਵੀ ਕਿਹੜਾ ਸ਼ਬਦ ਹੈ, ਕਿਹੜੇ ਰਾਗ ਵਿੱਚ ਹੈ, ਕਿੰਨੇ ਅੰਗ 'ਤੇ ਹੈ, ਇੱਕ ਤਾਂ ਇਹ ਮੈਟਰ ਹੋ ਗਿਆ। ਇੱਕ ਦੂਸਰਾ ਮੈਟਰ ਇਹ ਸੀ ਵੀ ਸਿਆਹੀ ਦੀ ਆ ਵਿਧੀ ਵਿਧਾਨ ਹੈ, ਜੇ ਕਿਤੇ ਸੇਵਾ ਦੀ ਲੋੜ ਪੈ ਜਾਵੇ ਇੰਨੀ ਕੁ ਸਿਆਹੀ ਵਾਸਤੇ ਇੰਨੀ ਮਾਤਰਾ ਸੋਨਾ ਪਏਗਾ, ਇੰਨੀ ਮਾਤਰਾ ਰੰਗ ਪਏਗਾ, ਇਸ ਤਰ੍ਹਾਂ ਢੰਗ ਨਾਲ ਇਸ ਤਰ੍ਹਾਂ ਪਕਾਈ ਜਾਏਗੀ, ਇੰਨੇ ਦਿਨ ਲੱਗਣਗੇ। ਇੱਕ ਬੜਾ ਵੱਡਾ ਢੰਗ ਤਰੀਕਾ ਸੀ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ, ਮਹਾਰਾਜ ਜੀ ਦੀ ਸ਼ਹੀਦੀ ਹੁੰਦੀ ਹੈ, ਤੁਸੀਂ ਪਿਛਲੇ ਦਿਨਾਂ ਵਿੱਚ ਬਹੁਤ ਢੰਗ ਨਾਲ ਤਰੀਕਿਆਂ ਨਾਲ ਸੁਣਿਆ, ਪਰ ਮੈਂ ਅੱਜ ਦੇ ਦਿਹਾੜੇ ਨਾਲ ਇੱਕ ਟੂਕ ਮਾਤਰ ਬੇਨਤੀ ਕਰਨੀ ਹੈ। ਜਦੋਂ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾ ਰਹੇ ਸੀ ਨਾ, ਮਹਾਰਾਜ ਆਪ ਹੀ ਹਾਜ਼ਰ ਨੇ, ਉਸ ਵਕਤ ਚਾਰ ਜਾਣੇ ਲਾਹੌਰ ਦੀ ਧਰਤੀ ਤੋਂ ਚੱਲ ਕੇ ਆਏ ਸੀ, ਜਿਨ੍ਹਾਂ ਦੇ ਵਿੱਚੋਂ ਸ਼ਹੀਦੀ ਦਾ ਕਾਰਨ ਇੱਕ ਬਹੁਤ ਵੱਡਾ ਹੈ। ਇੱਕ ਸੀ ਕਾਨਾ, ਮੇਰੀ ਬੇਨਤੀ ਹੈ, ਪਲੀਜ਼ ਕਾਈਂਡਲੀ ਰਿਕੁਐਸਟ ਫੋਰ ਯੂ ਵੀ ਤੁਸੀਂ ਬੱਚਿਆਂ ਨੂੰ ਬਿਠਾਓ ਜੀ, ਮੇਰੀ ਬੇਨਤੀ ਹੈ ਜੀ, ਬਿਠਾਓ ਬੱਚਿਆਂ ਨੂੰ। ਉੱਥੇ ਕਾਨਾ, ਪੀਲੂ, ਛੱਜੂ ਅਤੇ ਸ਼ਾਹ ਹੁਸੈਨ ਚੱਲ ਕੇ ਆਏ ਸੀ। ਮੈਂ ਸਮੇਂ ਨੂੰ ਮੁੱਖ ਰੱਖਦਾ ਸਾਰਿਆਂ ਦੀ ਗੱਲ ਨਹੀਂ ਕਰ ਸਕਾਂਗਾ। ਉਹਨਾਂ ਦੇ ਵਿੱਚੋਂ ਇੱਕ ਕਾਨਾ ਸੀਗਾ, ਬਾਕੀਆਂ ਦੀ ਗੱਲ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਰ ਲਾਂਗੇ। ਕਾਨਾ ਸੀ ਅਤੇ ਮਹਾਰਾਜ ਨੂੰ ਆਖਣ ਲੱਗਾ, ਸਤਿਗੁਰੂ ਚਾਰੇ ਲਾਹੌਰ ਦੀ ਧਰਤੀ ਤੋਂ ਚੱਲ ਕੇ ਆਏ ਸੀ। ਉਹਨਾਂ ਨੇ ਆ ਕੇ ਆਖਿਆ, ਮਹਾਰਾਜ ਵੀ ਸਾਨੂੰ ਪਤਾ ਲੱਗਾ ਏ ਵੀ ਤੁਸੀਂ ਉਹਨਾਂ ਭਗਤਾਂ ਦੀ ਬਾਣੀ ਰਚ ਰਹੇ ਹੋ, ਲਿਖ ਰਹੇ ਹੋ, ਇਕੱਤਰ ਕਰ ਰਹੇ ਹੋ, ਜਿਹੜੇ ਭਗਤ ਬਹੁਤ ਦੂਰ ਦੂਰ ਨੇ, ਅਤੇ ਅਸੀਂ ਤਾਂ ਮਹਾਰਾਜ ਤੁਹਾਡੇ ਦਾਦਕੇ ਨਗਰ ਤੋਂ ਚੱਲ ਕੇ ਆਏ ਹਾਂ, ਤੁਹਾਡੇ ਪਿੰਡ ਦੇ ਹਾਂ, ਤੁਹਾਡੇ ਪਿਛੋਕੜ ਦੇ ਹਾਂ, ਅਤੇ ਸਾਡੇ ਬਚਨ ਵੀ ਦਰਜ ਕਰੋ। ਮਹਾਰਾਜ ਆਖਣ ਲੱਗੇ, ਕਿੱਥੋਂ ਚੱਲ ਕੇ ਆਏ? ਕਹਿੰਦੇ ਮਹਾਰਾਜ ਲਾਹੌਰ ਤੋਂ, ਅਤੇ ਲਾਹੌਰ ਤੁਹਾਡੇ ਪਿਤਾ ਜੀ ਦਾ ਜਨਮ ਸਥਾਨ ਹੈ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਚੂਨਾ ਮੰਡੀ ਲਾਹੌਰ ਮਹਾਰਾਜ ਜੀ ਦਾ ਸਥਾਨ ਹੈ, ਪ੍ਰਕਾਸ਼ ਪੁਰਬ ਉੱਥੇ ਮਨਾਉਂਦੇ ਜ਼ਿਆਦੀ ਸੰਗਤ, ਭਾਵੇਂ ਸਾਰੀ ਦੁਨੀਆਂ 'ਚ ਵੀ ਮਨਾਉਂਦੇ ਪਰ ਜਿਹੜੀ ਸ਼ੈਬਰ ਉੱਥੇ ਲੱਗਦੀ ਉਹ ਤਾਂ ਕਿਤੇ ਨਹੀਂ ਨਾ ਲੱਗਦੀ। ਸਤਿਗੁਰੂ ਜੀ ਆਖਣ ਲੱਗੇ ਵੀ ਪਹਿਲੀ ਬੇਨਤੀ ਇਹ ਹੈ ਵੀ ਜਿਹੜੇ ਬਚਨ ਸੱਚ ਦੀ ਕਸਵੱਟੀ 'ਤੇ ਖਰੇ ਉੱਤਰ ਗਏ, ਮੈਨੂੰ ਮਾਫ਼ ਕਰਿਓ, ਉਹਨੂੰ ਭਾਵੇਂ ਕੋਈ ਇਹ ਆਖਦਾ ਹੋਵੇ ਜੁੱਤੀਆਂ ਗੰਢਣ ਵਾਲਾ ਹੈ, ਮੈਂ ਉਹਦੇ ਬਚਨ ਲੈ ਲਏ, ਭਾਵੇਂ ਕੱਪੜੇ ਰੰਗਣ ਵਾਲਾ ਹੋਵੇ ਮੈਂ ਉਹਦੇ ਬਚਨ ਲੈ ਲਏ, ਕਿਉਂ? ਬਚਨ ਸੱਚ 'ਤੇ ਖਰੇ ਸੀ। ਪਰ ਜੇ ਕਿਸੇ ਦੇ ਬਚਨ ਸੱਚ 'ਤੇ ਖਰੇ ਨਹੀਂ ਉੱਤਰਦੇ, ਤੁਸੀਂ ਮੇਰੇ ਨਗਰ, ਪਿੰਡ, ਗ੍ਰਾਮ ਦੇ ਛੱਡੋ, ਮੇਰੇ ਘਰ ਵਿੱਚ ਵੀ ਕੋਈ ਜੰਮਿਆ ਹੋਵੇ, ਮੈਂ ਉਹਦੇ ਬਚਨ ਵੀ ਨਹੀਂ ਲਿਖਦਾ। ਉਹ ਚਾਰੇ ਜਾਣਿਆਂ ਨੇ ਰਾਮਸਰ ਦੇ ਕੰਢੇ ਉੱਤੇ, ਪਹਿਲਾਂ ਸ਼੍ਰੀ ਦਰਬਾਰ ਸਾਹਿਬ ਗਏ ਫਿਰ ਰਾਮਸਰ ਗਏ, ਕੰਢੇ ਦੇ ਉੱਤੇ ਬੈਠ ਕਰਕੇ ਮਹਾਰਾਜ ਨੇ ਉਹਨਾਂ ਨੂੰ ਉੱਚੀ ਜਗ੍ਹਾ ਦਿੱਤੀ। ਕਈ ਕਥਾਵਾਚਕ ਆਖਣਗੇ ਜੀ ਉਹ ਭਗਤ ਆਏ ਚੱਲ ਕੇ, ਪਰ ਮੈਂ ਪਹਿਲਾਂ ਵੀ ਭਗਤ ਕਹਿੰਦਾ ਸੀ, ਪਰ ਕੁਝ ਸਮਾਂ ਪਹਿਲਾਂ ਸਤਿਗੁਰਾਂ ਨੇ ਆਖਿਆ ਭਗਤ ਤਾਂ ਹੁੰਦੇ ਜੇ ਉਹਨਾਂ ਦੇ ਬਚਨ ਦਰਜ ਹੋ ਜਾਂਦੇ, ਉਹ ਤਾਂ ਇੱਕ ਆਮ ਪੁਰਾਣੀ ਸੀ, ਫਿਰ ਮੈਂ ਕਹਿਣਾ ਬੰਦ ਕਰਤਾ। ਉਹਨਾਂ ਨੂੰ ਉੱਚੀ ਥਾਂ ਦਿੱਤੀ। ਗੁਰੂ ਅਰਜਨ ਸਾਹਿਬ ਮਹਾਰਾਜ ਆਪ ਥੋੜ੍ਹੇ ਨੀਵੇਂ ਬੈਠੇ, ਉਹਦਾ ਕਾਰਨ ਵੀ ਹੋ ਸਕਦਾ ਇਹਨਾਂ ਦੇ ਬਚਨ ਸੱਚ ਦੀ ਕਸਵੱਟੀ 'ਤੇ ਖਰੇ ਉੱਤਰ ਜਾਣ ਅਤੇ ਕੱਲ੍ਹ ਨੂੰ ਬਾਣੀ ਬਣ ਜਾਣ, ਅਤੇ ਨਮਸਕਾਰ ਅਦਬ ਸਤਿਕਾਰ ਵਿੱਚ ਉਹਨਾਂ ਨੂੰ ਆਖਿਆ ਪੋਥੀ ਪ੍ਰਕਾਸ਼ ਕਰੋ। ਉਹਨਾਂ ਨੇ ਪੋਥੀ ਪ੍ਰਕਾਸ਼ ਕੀਤੀ ਅਤੇ ਸਭ ਤੋਂ ਪਹਿਲਾਂ ਕਾਨਾ ਬੋਲਿਆ। ਉਹਨੇ ਆਖਿਆ ਵੀ ਇਹ ਗੁਰੂ ਬਹੁਤ ਵੱਡੀ ਸਮਰੱਥਾ ਵਾਲਾ ਹੈ, ਅਤੇ ਮੈਂ ਗੱਲ ਉੱਥੋਂ ਜੇ ਸ਼ੁਰੂ ਕਰਾਂ ਵੀ ਪਤਾ ਲੱਗੇ ਕਾਨਾ ਹੈ ਕੀ ਚੀਜ਼ ਆ। ਮੈਨੂੰ ਮਾਫ਼ ਕਰਿਓ, ਇੱਕ ਇੰਗਲਿਸ਼ ਦੀ ਕਹਾਵਤ ਹੈ, ਦਾ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ, ਅਤੇ ਕਈ ਵਾਰੀ ਨਾ ਉਹਦੇ ਵਿੱਚ ਬੰਦਾ ਨਾ ਮਾਰਿਆ ਵੀ ਜਾਂਦਾ। ਕਈ ਵਾਰੀ ਅਸੀਂ ਕਿਸੇ ਦੇ ਉੱਤੇ ਜ਼ਿਆਦਾ ਪ੍ਰਭਾਵ ਪਾਉਂਦੇ ਨਾ, ਅਤੇ ਅਸੀਂ ਆਪਣਾ ਆਪ ਵੀ, ਕਿਉਂਕਿ ਅਗਲੇ ਦਾ ਨਹੀਂ ਨਾ ਪਤਾ ਵੀ ਅਗਲੇ ਦਾ ਜੀਵਨ ਕਿੰਨਾ ਕੁ ਗੰਢਿਆ ਹੋਇਆ ਹੈ, ਕਿੰਨਾ ਕੁ ਸੁਥਰਾ ਹੈ, ਕਿੰਨਾ ਕੁ ਸਿਆਣਾ ਹੈ। ਮੇਰੀ ਜ਼ਿੰਦਗੀ ਦਾ ਇਹ ਤਕਾਜ਼ਾ ਹੈ, ਜੇ ਤੁਸੀਂ 10 ਰੁਪਏ ਦੀ ਹੈਸੀਅਤ ਰੱਖਦੇ ਹੋ ਅਤੇ ਤੁਸੀਂ ਪਹਿਲੀ ਗੱਲ ਤਾਂ ਆਪਣਾ ਆਪ ਦੱਸਣ ਨਹੀਂ, ਦੱਸਣ ਦੀ ਲੋੜ ਪਵੇ ਅਤੇ ਦੋ ਤਿੰਨਾਂ ਦੀ ਗੱਲ ਕਰੋ, ਬਹੁਤੀ ਦੱਸਣ ਦੀ ਲੋੜ ਨਹੀਂ, ਕਿਉਂਕਿ ਸਾਡਾ ਪਿਛੋਕੜ ਇਹ ਗੱਲ ਕਹਿੰਦਾ। ਸਾਡੇ ਮਾਂ ਪਿਓ ਕਹਿੰਦੇ ਸੀ ਕਾਕਾ 100 ਰੁਪਈਆ ਜੇਬ ਦੇ ਵਿੱਚ ਹੈ, ਕੋਸ਼ਿਸ਼ ਕਰੀ 50 ਖਰਚ ਲਈ, 50 ਮਗਰ ਰੱਖੀ, ਤਾਂ ਹੀ ਅਸੀਂ ਰੱਖਦੇ ਨਾ। ਅਤੇ ਗੋਰੇ ਕਹਿੰਦੇ ਸ਼ੁੱਕਰ ਸ਼ਨੀ ਐਤਵਾਰ ਸਾਰੇ ਜਾੜਦੇ ਜਾ ਕੇ, ਅਤੇ ਫਿਰ ਸਾਡੇ ਬੰਦੇ 'ਤੇ ਕਿਸ਼ਤਾਂ ਲਾ ਦਿੰਦੇ 5-7-10 ਸਾਲਾਂ ਦੇ ਵਿੱਚ ਹੀ, ਗੋਰਿਆਂ ਦੀ 30 ਸਾਲ ਨਹੀਂ ਲੱਗਦੀਆਂ, ਸਾਡੇ ਬਣਾ ਬਣਾ ਕੇ ਧੀਆਂ ਪੁੱਤਾਂ ਨੂੰ ਦੇ ਦਿੰਦੇ। ਸੋ ਵਟ ਸੋ ਐਵਰ, ਉਹ ਗੱਲ ਵੱਖਰੀ। ਉਹਨੇ ਆਖਿਆ ਕਹਿੰਦਾ ਮੈਂ ਗੱਲ ਉੱਥੋਂ ਜੇ ਸ਼ੁਰੂ ਕਰਾਂ ਵੀ ਮੇਰਾ ਪ੍ਰਭਾਵ ਪਵੇ ਮੈਂ ਹੈ ਕੀ ਹਾਂ। ਉਹ ਕਹਿੰਦਾ ਉਹੀ ਰੇ ਮੈਂ ਉਹੀ ਰੇ, ਨਾਰਦ ਸਾਰਦ ਜਾਂ ਕੋ ਸੇਵੈ ਸਭ ਸੇਵੈ ਦੇਵੀ ਦੇਵਾ ਰੇ, ब्रह्मा बिशन महेश अराधे करते जन की सेवारी भी मैं है की चीज़ा। वड़े वड़े देवत्यां दा मैं तां सिद्धी मेरी उन्हां नाल गलबात है, उन्हां दे बचन तां कमाई मैं होए ने। महाराज आखन लगे कहिंदे भी भाई इस घर की सब तो वड्डी गल ए है, इत्थे मैं दी तां गल ही नहीं है, ये ग्रंथ तैयार होना इन्हें तू दी गल दसनी, मैं दा ते पुआड़ा है। बंदा कहिंदा घर मेरा, बच्चे मेरे, परिवार मेरा, कोठी मेरी, बिजनेस मेरा, बैंक बैलेंस मेरा, तेरा तेरा दे बंदा कहिंदा ही नहीं है। यही गल ते गुरु नानक साहब ने भाई भगीरथ नूं समझाई सी। महाराज कहिंदे इत्थे असीं कहना है तू समरथ वड्डा, पहला तो इतने मैं छड़नी आ, इस घर का हौंका आना है। इतने जदों गुरु का गवैया पड़ेगा तो उन्हें कहना तू, मैं तो कहना ही नहीं, फिर नाल कहना समरथ, फिर कहना वड्डा, तो जो मेरी गल होनी उदों कहना मेरी मत थोरी राम, तेरी साड़ी नहीं बननी। उन्हें तिना ने भी बचन आखे, मैं समय नूं मुख रखता गल किनारे करा, चारे जाना दे बचना दे विच्चों एक का भी बचन प्रवान ना होया, वह अपने घर नूं चले गए। रस्ते च जांदिआं काने की मौत हो गई, अपनी मोते काना मर गया। जदों उहदी मौत होई ते तुसीं इतिहास नूं बड़ी चंगी तरह सुनिया होएगा, गुरु अर्जन साहब जी की शहीदी दे विच एक पापी चंदू है, वह जिहड़ा काना सी उह चंदू दे ते काने की आपस दे विच चाचे तायां की शरीक भाईचारा रिश्तेदारी सी। चंदू ने एक रिश्ते दे बाबत भी गुरु साहब नाल ईरखा रखी भी रिश्ता छड्डिया, उन्हें ये बचन आखे सी, वो अज भी दर्ज ने, आप चुबारा बनयो पापी गुर का घर उन मोरी थापी, अपने आप नूं वड्डा आखिया। सिखां ने आखिया महाराज इहदे घर नाल रिश्ता नहीं रखना। एक उहनूं इह सी भी मेरा भाई मारिया गया, ये दो कारण बने। धन गुरु अर्जन साहिब महाराज सतगुरु सच्चे पातशाह जी की 1606 दे विच शहीदी हुई लाहौर की धरती ते। बड़े कमाल की गल है, धन गुरु अर्जन साहिब महाराज 3 वार लाहौर जाते हैं, 3 वार। एक बार धन गुरु रामदास पातशाह जी ने भेजिया सी, उत्थे विआह सी जी आनंद कारज, भाई सिहारी मल जी के परिवार विच, उत्थे जदों आनंद कारज सी महाराज गए। फिर महाराज जदों काल पैंदा लाहौर की धरती ते लोकां दे घर ढह जांदे ने उदों जांदे ने, लोकां ते मुसीबत पैंदी उदों जांदे ने। फिर महाराज जदों शहीदी हुंदी 1606 विच, इहदा वी इक बहुत वड्डा कारण बणदा है, पर मैनूं बहुत गल्लां किनारे करनियां पैणियां। जदों 1606 विच सतगुरु जी लाहौर की धरती नूं जाण लगे ना धरती नूं, ते तुसीं हिसाब ला के वेखो भी गुरु हरगोबिंद साहिब महाराज जिन्हां दा असीं मीरी पीरी दिवस मना रहे हैं, उन्हां दी उस वक्त उम्र 11 साल की है। 1595 का गुरु हरगोबिंद साहिब महाराज जी का श्री अमृतसर की धरती गुरु की वडाली अस्थान, जिहड़ा शहलटा साहब नाल स्थान नाल गुरु की वडाली पिंड है, वडाली पिंड उत्थे महाराज जी का प्रकाश है। 11 साल की उम्र दे विच महाराज जी पुत्र नूं छड करके ते लाहौर जान लगे, और महाराज जी ने बाबा बुढ़ा जी नज़दीक ने, होर गुरु के प्यारे नज़दीक ने, 5 सिख महाराज जी दे नाल जांदे। महाराज जी ने बाबा बुढ़ा जी नूं एक गल आखी, कहिंदे भी वेखो एक गल पक्की है भी सतगुरु जी का इको ही साहिबजादा है, गुरु हरगोबिंद साहिब महाराज, धन गुरु अर्जन साहिब महाराज जी, गुरु रामदास जी दे 3 सी। महाराज जी ने थापड़ा जेड़ा गुरता गद्दी दा सी ना भागां वाले, ओ लाहौर जाण तो पहला देता है, थापड़ा देता सतगुरु जी ने भी मेरा जेड़ा पुत्र है यही हुण गुरता गद्दी ते विराजमान होएगा, पर सतगुरु होए नहीं सी अजे। जदों लाहौर की धरती ते गए ते सतगुरां की शहादत हो जाती है, जाण तो पहला महाराज जी ने ना अपने साहिबजादे नूं एक गल आखी सी, कहिंदे पुत्र जी भी एक तां भी असी अपनी जिंदगी विच जीवन विच भी भावें सरकारां ने जिन्ना मर्जी तशद्दद कीता पाप कीता, जिथों तक होया आपां अकाल पुरख दे अज भी रजा विच आ, कल भी रहना, पर हो सकदा है ये समा तुहानूं आउण वाला समा जिहड़ा ये शस्त्र अधीन होना पएगा, ये समा हुण नज़दीक ही है। ਸਾਡੇ ਤੱਕ ਰਜ਼ਾ ਇੰਜ ਸੀ। ਦੂਸਰੀ ਗੱਲ ਇਹ ਆਖੀ ਵੀ ਪੁੱਤਰ ਜੀ ਵੀ ਜਿਹੜੇ ਬਾਬਾ ਬੁੱਢਾ ਜੀ ਨੇ ਨਾ, ਇਹ ਬਾਬਾ ਬੁੱਢਾ ਜੀ ਜਿਹੜੇ ਨੇ, ਉਸ ਵਕਤ ਬਾਬਾ ਬੁੱਢਾ ਜੀ ਦੀ 102 ਸਾਲ ਉਮਰ ਹੈ, 102 ਸਾਲ ਦੀ ਉਮਰ ਹੈ ਬਾਬੇ ਬੁੱਢੇ ਦੀ, ਐਵੇਂ ਨਹੀਂ ਬ੍ਰਹਮ ਗਿਆਨੀ ਆਖਿਆ। ਕਹਿੰਦੇ ਇਹਨਾਂ ਦੇ 32 ਦੰਦਾਂ ਦੇ ਵਿੱਚੋਂ ਜਿਹੜਾ ਵੀ ਸ਼ਬਦ ਨਿਕਲ ਜਾਵੇ, ਤੁਸੀਂ ਇੰਝ ਹੀ ਜਾਣਨਾ ਵੀ ਇਹ ਵੱਡਿਆਂ ਨੂੰ ਮਿਲੇ, ਸੇਵਾ ਕੀਤੀ ਹੈ, ਵੱਡਿਆਂ ਦਾ ਪਿਆਰ, ਉਹਨਾਂ ਦਾ ਹੁਕਮ ਹੀ ਆ ਰਿਹਾ। ਆਂਦੇ ਠੀਕ ਹੈ ਸਤਿਗੁਰੂ ਸੱਚੇ ਪਾਤਸ਼ਾਹ। ਸਤਿਗੁਰੂ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ 'ਤੇ ਗਏ, ਮਹਾਰਾਜ ਜੀ ਦੀ ਸ਼ਹਾਦਤ ਹੋ ਗਈ। ਹੁਣ ਤੁਸੀਂ ਇੰਨਾ ਕੁ ਬਚਨ ਸਮਝਿਓ ਵੀ ਸ਼੍ਰੀ ਦਰਬਾਰ ਸਾਹਿਬ ਤੋਂ ਸੱਚ ਦਾ ਹੌਕਾ ਦਿੱਤਾ ਜਾਂਦਾ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ 'ਤੇ ਜਿੱਥੇ ਬਿਰਾਜਮਾਨ ਹੋਏ ਥਾਪੜਾ ਦੇ ਗਏ ਸੀ ਮਹਾਰਾਜ, ਉੱਥੇ ਮਹਾਰਾਜ ਜੀ ਨੇ ਫਿਰ ਮੀਰੀ ਅਤੇ ਪੀਰੀ ਦੋ ਤਲਵਾਰਾਂ ਪਹਿਨੀਆਂ। ਵੀ ਹੁਣ ਇਕੱਲੇ ਸੰਤ ਦੀ ਗੱਲ ਨਹੀਂ ਹੈ, ਹੁਣ ਸਿਪਾਹੀ ਦੀ ਗੱਲ ਨਾਲ ਵੀ ਆਉਣੀ ਹੈ। ਹੁਣ ਇਕੱਲੇ ਇਹ ਰਾਜ ਦੀ ਗੱਲ ਨਹੀਂ, ਅੱਜ ਧਰਮ ਦੀ ਗੱਲ ਨਹੀਂ, ਇਕੱਲੇ ਧਰਮ ਤਾਂ ਕਮਾ ਹੀ ਰਹੇ ਅਤੇ ਕਮਾਉਂਦੇ ਹੀ ਰਹਿਣਾ ਨਾਲ ਨਾਲ। ਜਿੱਥੇ ਧਰਮ ਹੈ ਉੱਥੇ ਸਿਆਸਤ ਵੀ ਆਏਗੀ, ਜਿੱਥੇ ਰਾਜ ਭਾਗ ਹੈ ਸੰਸਾਰੀ ਗੱਲ ਹੈ, ਜਿੱਥੇ ਬਾਦਸ਼ਾਹੀ ਹੈ ਉੱਥੇ ਪਾਤਸ਼ਾਹੀ ਹੈ। ਮਹਾਰਾਜ ਆਖਣ ਲੱਗੇ ਵੀ ਗੁਰੂ ਨਾਨਕ ਦੇ ਘਰ ਨੇ ਹਮੇਸ਼ਾ ਭਲਾ ਹੀ ਕੀਤਾ, ਪਰ ਹੁਣ ਸਾਨੂੰ ਉੱਥੇ ਨੌਜਵਾਨੀਆਂ, ਜਿੱਥੇ ਲੋਕ ਧਨ ਦੌਲਤ ਪੈਸਾ ਮਹਾਰਾਜ ਕੋਲ ਲੈ ਕੇ ਆਉਂਦੇ, ਮਹਾਰਾਜ ਕਹਿੰਦੇ ਵੀ ਨੌਜਵਾਨ ਜਿਹੜੇ ਪੁੱਤਰ ਨੇ ਉਹ ਅੱਗੇ ਆਉਣ, ਨੌਜਵਾਨੀ ਅੱਗੇ ਆਏ। ਸੋਹਣੇ ਸ਼ਸਤਰਾਂ ਦੀ ਮਹਾਰਾਜ ਨੇ ਮੰਗ ਕੀਤੀ, ਘੋੜਿਆਂ ਦੀ ਮੰਗ। ਉਹ ਆਪ ਨੂੰ ਇੱਥੇ ਇਹ ਵੀ ਪਤਾ ਹੋਏਗਾ ਵੀ ਪੰਜਵੇਂ ਪਾਤਸ਼ਾਹ ਤੱਕ ਕੋਈ ਜੰਗ ਨਹੀਂ ਹੋਇਆ, ਜੰਗ 6ਵੇਂ ਪਾਤਸ਼ਾਹ ਤੋਂ ਆਰੰਭ ਹੁੰਦੇ ਨੇ। ਮਹਾਰਾਜ ਗੁਰੂ ਗਰੀਬ ਨਿਵਾਜ 6ਵੇਂ ਪਾਤਸ਼ਾਹ 4 ਜੰਗਾਂ ਲੜਦੇ ਨੇ ਔਰ 4ੇ ਜਿੱਤਦੇ ਨੇ। ਕਲਗੀਧਰ ਪਾਤਸ਼ਾਹ 14 ਜੰਗਾਂ ਲੜਦੇ ਨੇ, 14 ਹੀ ਜਿੱਤਦੇ ਨੇ। ਔਰ ਇੱਥੇ ਇੱਕ ਬੜੇ ਕਮਾਲ ਦੀ ਗੱਲ ਹੈ, ਮਹਾਰਾਜ ਆਖਣ ਲੱਗੇ ਵੀ ਠੀਕ ਹੈ ਧਰਮ ਦਾ ਨਿਸ਼ਾਨ ਸਾਹਿਬ ਤਾਂ ਹੈ, ਇਹ ਤਾਂ ਸਦਾ ਹੀ ਉੱਚਾ ਹੈ, ਉੱਥੇ ਰਾਜਸੀ ਪੱਖ ਦਾ ਵੀ ਹੈ। ਫਿਰ ਉੱਥੇ ਇਹ ਅੰਮ੍ਰਿਤਮਈ ਬਚਨ ਪੌੜੀ ਪੜ੍ਹੀ ਗਈ, ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਗੜ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਾਗੀਰ ਦੀ। ਉੱਥੇ ਕਿਹਾ ਗਿਆ ਪੱਗ ਤੇਰੀ, ਵੀ ਸਤਿਗੁਰੂ ਸੱਚੇ ਪਾਤਸ਼ਾਹ ਘਰ ਮਾਣ ਰੁਤਬਾ ਇਹ ਤਾਂ ਤੇਰੇ ਘਰ ਦੀ ਸ਼ੋਭਾ ਏ, ਪੱਗ ਤੇਰੀ। ਉੱਥੇ ਦੂਜੇ ਬੰਨੇ ਜਹਾਂਗੀਰ ਬਾਦਸ਼ਾਹ ਬੇਟਾ, ਕੀ ਜਹਾਂਗੀਰ ਦੀ। ਫਿਰ ਸਤਿਗੁਰੂ ਗੁਰੂ ਗਰੀਬ ਨਿਵਾਜ ਮਾਲਕ ਜੀ ਨੇ ਦੋ ਤਲਵਾਰਾਂ ਉਸ ਵਕਤ ਪਹਿਨੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਭਾਵ ਜਿੱਥੇ ਅਸੀਂ

0: ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਦੇ ਹਾਂ ਅਤੇ ਰਬਾਬ ਵੱਜਦੀ ਹੈ। ਚਲੋ ਠੀਕ ਹੈ, ਇਹ ਵਾਜੇ ਨੂੰ ਵੀ ਤੁਸੀਂ ਮੰਨਦੇ ਹੋ, ਰਬਾਬ ਵੱਜਦੀ ਹੈ, ਆਸਾ ਕੀ ਵਾਰ ਅੰਦਰ ਲੱਗਦੀ ਹੈ। ਤੁਸੀਂ ਹੈਰਾਨ ਹੋਵੋਗੇ ਵੀ ਮਹਾਰਾਜ ਜੀ ਨੇ ਜਿਸ ਸ਼੍ਰੀ ਅਕਾਲ ਤਖਤ ਦੀ ਸਿਰਜਣਾ ਕੀਤੀ ਉੱਥੇ ਨਗਾਰਾ ਵੱਜਦਾ। ਮਹਾਰਾਜ ਗੁਰੂ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਭਾਈ ਇੱਥੋਂ ਸੱਚ ਦਾ ਹੁਕਮਨਾਮਾ ਸਾਰਿਆਂ ਵਾਸਤੇ ਦਿੱਤਾ ਜਾਂਦਾ, ਕਿਸੇ ਨਾਲ ਕੋਈ ਵਿਤਕਰਾ ਨਹੀਂ, ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਦੁਨੀਆਂ ਦੇ ਫੈਸਲੇ ਵੀ ਹੋਣਗੇ। ਔਰ ਬੜੇ ਕਮਾਲ ਦੀ ਗੱਲ ਹੈ, ਅਸੀਂ ਬਹੁਤ ਜਿੰਨਾ ਮਰਜ਼ੀ ਚਲੋ ਜੋ ਮਰਜ਼ੀ ਕਹਿ ਲਈਏ ਵੀ ਅਕਾਲ ਤਖਤ ਉੱਤੇ ਇਸ ਤਰ੍ਹਾਂ ਇਸ ਤਰ੍ਹਾਂ, ਪਰ ਉੱਥੇ ਕਿਰਪਾ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹੈ। ਆ ਪਿੱਛੇ ਜੇ ਵੀ ਕਿੰਨੇ ਲੀਡਰ ਉੱਥੇ ਜਾ ਕੇ ਗਏ ਅਤੇ ਉੱਥੇ ਜਾ ਕੇ ਕਿਸੇ ਨੂੰ ਗੱਲ ਨਹੀਂ ਆਈ, ਉਂਝ ਭਾਵੇਂ ਜੋ ਮਰਜ਼ੀ ਕਹੀ ਜਾਓ, ਕਿਉਂਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਵੱਡੀ ਖੇਡ ਹੈ। ਉਹ ਮੀਰੀ ਪੀਰੀ ਦਿਵਸ ਅਸੀਂ ਅੱਜ ਮਨਾ ਰਹੇ ਹਾਂ। ਸਤਿਗੁਰੂ ਜੀ ਨੇ ਦੋ ਤਲਵਾਰਾਂ ਦੀ ਉਹ ਸੇਵਾ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨਿਭਾਉਂਦੇ ਆ। ਬਾਬਾ ਬੁੱਢਾ ਜੀ ਦੀਆਂ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਨੇ। ਔਰ ਸਤਿਗੁਰੂ ਤੋਂ ਬੜੇ ਕਮਾਲ ਦੀ ਗੱਲ ਹੈ ਵੀ ਜਦੋਂ ਸ਼੍ਰੀ ਦਰਬਾਰ ਸਾਹਿਬ ਆਪਾਂ ਜਾਂਦੇ ਹਾਂ ਅਤੇ ਉਦੋਂ ਆਪਾਂ ਪੌੜੀਆਂ ਉੱਤਰ ਕੇ ਜਾਂਦੇ ਹਾਂ, ਪਰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਜਾਂਦੇ ਹਾਂ ਤਾਂ ਉੱਥੇ ਤਾਂ ਪੌੜੀਆਂ ਚੜ੍ਹ ਕੇ ਜਾਂਦੇ ਹਾਂ। ਇਹ ਵੀ ਮਹਾਰਾਜ ਜੀ ਦੀ ਇੱਕ ਵੱਡੀ ਖੇਡ ਹੈ। ਸਤਿਗੁਰੂ ਗੁਰੂ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ, ਮਹਾਰਾਜ ਜੀ ਨੇ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਕਿਉਂਕਿ ਜੇ ਇੱਥੇ ਪਿਆਰ ਨਾਲ ਕੋਈ ਚੱਲ ਕੇ ਆਵੇ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਮਿਲੇਗੀ, ਲੰਗਰ ਮਿਲੇਗਾ, ਭੋਜਨ ਪ੍ਰਸ਼ਾਦਾ ਪਾਣੀ ਮਿਲੇਗਾ, ਪਰ ਜੇ ਕੋਈ ਚੜ੍ਹ ਕੇ ਆਵੇ ਤਾਂ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਵੀ ਹੈ, ਜਿੱਥੇ ਰਬਾਬ ਵੱਜਦੀ ਹੈ ਅਤੇ ਨਗਾਰਾ ਵੀ ਹੈ। ਮਰ ਵੇਖੋ ਕਮਾਲ ਦੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਨਾ ਜੀ, ਅਤੇ ਜੇ ਪ੍ਰਕਾਸ਼ ਹੈ ਤਾਂ ਉਹ ਤੋਂ ਪਹਿਲਾਂ ਸ਼ਸਤਰ ਵੀ ਪਏ ਹੁੰਦੇ ਨੇ। ਜੇ ਕੋਈ ਪਿਆਰ ਨਾਲ ਆਵੇ ਤਾਂ ਜਾਂਦੀ ਵਕਤ ਕੜਾਹ ਪ੍ਰਸ਼ਾਦ ਦੀ ਦੇਗ ਇਹ ਸਰੀਰ ਵਾਸਤੇ ਹੈ। ਔਰ ਗੁਰਬਾਣੀ ਜਿਹੜੀ ਹੈ ਇਹ ਅੰਦਰ ਦੀ ਖੁਰਾਕ ਹੈ, ਰੂਹਾਨੀਅਤ ਸਾਨੂੰ ਅੰਦਰ ਅੰਦਰੋਂ ਬਲ ਦਿੰਦੀ ਹੈ। ਅਤੇ ਜੇ ਕੋਈ ਇੱਥੇ ਚੜ੍ਹ ਕੇ ਆਵੇ ਤਾਂ ਭਾਈ ਇੱਥੇ ਸ਼ਸਤਰ ਵੀ ਪਏ ਨੇ। ਸਤਿਗੁਰੂ ਗੁਰੂ ਗਰੀਬ ਨਿਵਾਜ ਮਾਲਕ ਜੀ ਨੇ ਜਿਵੇਂ ਇੱਕ ਖੇਤ ਦੀ ਖੇਤੀ ਪ੍ਰਫੁੱਲਤ ਹੋ ਜਾਂਦੀ ਹੈ, ਮੁੜ ਕੇ ਵਾੜ ਕਰੀਦੀ ਹੈ ਵੀ ਕੋਈ ਪਾਪੀ ਚੜ੍ਹ ਕੇ ਨਾ ਆਵੇ। ਤਿੰਨ ਚੀਜ਼ਾਂ ਕੌਮ ਕੋਲ ਹੁੰਦੀਆਂ, ਇੱਕ ਆਪਣੇ ਰਹਿਬਰ ਦੇ ਬਚਨ ਵੀ ਆਪਣੇ ਗੁਰੂ ਦੇ ਬੋਲ ਹੋਣ, ਅਸੀਂ ਭਾਗਾਂ ਵਾਲੇ, ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਖਜ਼ਾਨਾ। ਦੂਸਰਾ ਜਿੱਥੇ ਉਹ ਬੋਲ ਪ੍ਰਕਾਸ਼ ਹੋਣ ਉਹ ਘਰ ਵੀ ਚਾਹੀਦਾ। ਮੰਨ ਲਓ ਤੁਸੀਂ 100 ਗ੍ਰਾਮ ਸੋਨਾ ਖਰੀਦ ਲਿਆ, ਰੱਖੋਗੇ ਕਿੱਥੇ? ਤਿਜੋਰੀ ਵੀ ਤਾਂ ਚਾਹੀਦੀ ਹੈ ਨਾ। ਮਹਾਰਾਜ ਜੀ ਦੇ ਬਚਨ ਵੀ ਨੇ, ਘਰ ਸਾਡੇ ਕੋਲ ਕੇਂਦਰੀ ਸਥਾਨ ਸ਼੍ਰੀ ਦਰਬਾਰ ਸਾਹਿਬ ਹੈ, ਅਤੇ ਭਾਗਾਂ ਵਾਲਿਓ ਜੇ ਘਰ ਦੇ ਵਿੱਚ ਤਿਜੋਰੀ ਵੀ ਹੈ, ਸੋਨਾ ਵੀ ਸਾਡੇ ਕੋਲ ਪਿਆ ਹੈ, ਅਤੇ ਪ੍ਰੋਟੈਕਸ਼ਨ ਵੀ ਤਾਂ ਚਾਹੀਦੀ ਹੈ ਨਾ ਸਾਨੂੰ, ਅਤੇ ਸਾਡੇ ਕੋਲ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਵੀ ਹੈ। ਜੇ ਕੋਈ ਇੱਥੇ ਪਿਆਰ ਨਾ ਆਵੇ ਉਹਨੂੰ ਦੇਗ ਹੈ, ਜਿਹੜਾ ਚੜ੍ਹ ਕੇ ਆਵੇ ਉਹਨੂੰ ਤੇਗ ਵੀ ਦਿੱਤਾ ਹੋਇਆ। ਸਮਾਂ ਸਮਾਪਤ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਸਤਿਗੁਰੂ ਗੁਰੂ ਗਰੀਬ ਨਿਵਾਜ ਮਾਲਕ ਜੀ ਦੇ ਦਰ ਦੀ ਸਿਫਤ ਕਰਦੇ ਹਾਂ, ਵਡਿਆਈ ਕਰਦੇ ਹਾਂ, ਇਤਿਹਾਸ ਦਾ ਪੱਖ ਰੱਖਦੇ ਹਾਂ, ਇੱਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ। ਸਤਿਗੁਰੂ ਸੱਚੇ ਪਾਤਸ਼ਾਹ ਸੰਗਤ ਬਖਸ਼ਣ ਯੋਗ ਹੈ, ਵਿੱਚ ਸੰਗਤ ਹਰ ਪ੍ਰਭ ਵੱਸੇ ਜੀਓ। ਸਭਨਾਂ ਦਾ ਬਹੁਤ ਬਹੁਤ ਧੰਨਵਾਦ, ਰੋਮ ਰੋਮ ਕਰਕੇ ਸ਼ੁਕਰਾਨਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸੰਗਤ ਦਾ ਧੰਨਵਾਦ। ਔਰ ਅਤੀ ਸਤਿਕਾਰਯੋਗ ਭਾਈ ਮਹਿੰਗਾ ਸਿੰਘ ਜੀ, ਜਿਨ੍ਹਾਂ ਨੂੰ ਮੈਂ ਬੇਨਤੀ ਕੀਤੀ, ਉਹਨਾਂ ਦਾ ਵੀ ਬਹੁਤ ਧੰਨਵਾਦ, ਜਿਨ੍ਹਾਂ ਨੇ ਗੁਰੂ ਦੀਆਂ ਸੰਗਤਾਂ ਦੇ ਗੁਰੂ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਾਏ, ਮਾਲਕ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਬਹੁਤ ਸਤਿਕਾਰਯੋਗ ਸਟੇਜ 'ਤੇ ਸੁਭਾਏਮਾਨ ਨੇ ਉਹਨਾਂ ਵੀਰ ਜੀ ਪ੍ਰਿਤਪਾਲ ਜੀ, ਪ੍ਰਿਤਪਾਲ ਸਿੰਘ ਜੀ, ਉਹਨਾਂ ਦੇ ਕੋਲੋਂ ਅਗਲੇ ਸਮੇਂ ਦੀ ਆਪਾਂ ਉਡੀਕ ਕਰੀਏ, ਉਹ ਕੀ ਸਾਨੂੰ ਸੁਨੇਹਾ, ਕਿਹੜੇ ਰੂਪ ਰੂਪ ਕਰਾਉਂਦੇ ਨੇ, ਬੜੇ ਪਿਆਰ ਵਾਲੇ ਭਾਈ ਸਾਹਿਬ ਨੇ, ਉਹਨਾਂ ਕਵਿਤਾ ਦੇ ਨਾਲ ਹਾਜ਼ਰੀ ਭਰਨੀ, ਬੜੇ ਪਿਆਰ ਨਾਲ ਬੈਠ ਕਰਕੇ ਇਸੇ ਤਰ੍ਹਾਂ ਸਰਵਣ ਕਰੋ। ਦਿਓ ਆਸ਼ੀਰਵਾਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਰ ਸਿੰਘ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਪਕਨਾ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਭਾਈ ਸਾਹਿਬ ਜੀ ਦਾ, ਸਾਰੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਅੱਜ ਦੇ ਵਿਸ਼ੇਸ਼ ਦੀਵਾਨ ਭਗਤੀ ਅਤੇ ਸ਼ਕਤੀ ਦੇ ਪ੍ਰਤੀਕ ਮੀਰੀ ਪੀਰੀ ਦਿਹਾੜੇ ਦੀ ਖੁਸ਼ੀ ਵਿੱਚ ਵਿਸ਼ੇਸ਼ ਤੌਰ 'ਤੇ ਦੀਵਾਨ ਸੱਜ ਰਹੇ ਨੇ। ਸੋ ਸਾਰੀਆਂ ਸੰਗਤਾਂ ਨੂੰ ਮੀਰੀ ਪੀਰੀ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਵਨ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀ ਦਰ ਪ੍ਰਵਾਨ ਕਰਨ। ਇਹ ਪਾਵਨ ਦਿਹਾੜਾ ਮੀਰੀ ਪੀਰੀ ਦਾ ਸਤਾਤ ਕਈ ਰੂਪਾਂ ਅਤੇ ਸੰਕਲਪਾਂ ਰਾਹੀਂ ਉਜਾਗਰ ਹੋਇਆ ਹੈ, ਜਿਵੇਂ ਕਿ ਭਗਤੀ ਸ਼ਕਤੀ, ਸ਼ਸਤਰ ਸ਼ਾਸਤਰ, ਗ੍ਰੰਥ ਪੰਥ, ਦੇਗ ਤੇਗ ਆਦਿ। ਮੀਰੀ ਪੀਰੀ ਦੇ ਸੰਕਲਪ ਦੀ ਆਰੰਭਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ

0: ਹੋ ਗਈ ਸੀ, ਜਿਸ ਨੂੰ ਸਮੇਂ ਸਮੇਂ 'ਤੇ ਅਗਲੇਰੇ ਗੁਰੂ ਸਾਹਿਬਾਨ ਵੀ ਦ੍ਰਿੜ ਕਰਾਉਂਦੇ ਰਹੇ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਨੇ ਇਸ ਸੰਕਲਪ ਨੂੰ ਸਿਧਾਂਤਕ ਤੌਰ 'ਤੇ ਪ੍ਰਵਾਨਗੀ ਦਿੰਦਿਆਂ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ, ਜਿੱਥੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਸ਼ਾਂਤਮਈ ਰਹਿ ਕੇ ਜ਼ੁਲਮ ਦਾ ਵਿਰੋਧ ਕਰਦਿਆਂ ਸ਼ਹੀਦੀ ਪਾਈ। ਉੱਥੇ ਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਨੇ ਸ਼ਸਤਰਬੱਧ ਖਾਲਸਾਈ ਫੌਜ ਗਠਨ ਕਰਕੇ ਜਾਬਰ ਦੇ ਜ਼ੁਲਮ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਇਹ ਪਾਵਨ ਦਿਹਾੜਾ ਅੱਜ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ, ਉੱਥੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਵੀ ਮੀਰੀ ਪੀਰੀ ਦਿਹਾੜਾ ਮਨਾਇਆ ਜਾ ਰਿਹਾ ਹੈ। ਮੈਂ ਬੇਨਤੀ ਕਰਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਜਗਰਾਓਂ, ਉਹ ਆਪ ਸੰਗਤਾਂ ਨੂੰ 5 ਮਿੰਟ ਵਾਸਤੇ ਇੱਕ ਕਵਿਤਾ ਰਾਹੀਂ ਨਿਹਾਲ ਕਰਨਗੇ ਜੀ। ਉਸ ਤੋਂ ਬਾਅਦ ਆਨੰਦ ਸਾਹਿਬ ਦੇ ਜਾਪ ਹੋਣਗੇ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਵੇਗੀ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠੀ ਗੁਰੂ ਪਿਆਰ ਵਾਲੀ ਸੰਗਤ ਜੀਓ, ਗੁਰੂ ਸਾਹਿਬ ਨੂੰ ਸੀਸ ਨਵਾਉਂਦੇ ਹੋਏ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਭਾਗਾਂ ਵਾਲਾ ਦਿਹਾੜਾ ਅੱਜ ਮੀਰੀ ਪੀਰੀ ਦਾ ਦਿਵਸ, ਜੋ ਸਾਰੇ ਸੰਸਾਰ ਵਿੱਚ ਗੁਰਸਿੱਖ ਸੰਗਤਾਂ ਮਨਾ ਰਹੀਆਂ। ਸ਼੍ਰੀ ਅਕਾਲ ਤਖਤ ਸਾਹਿਬ 'ਤੇ ਇਸ ਦਿਨ ਨੂੰ ਬਹੁਤ ਹੀ ਵੱਡੇ ਲੈਵਲ 'ਤੇ ਬੜੇ ਜਲਾਓ ਨਾਲ ਸ਼ਰਧਾ ਨਾਲ ਪ੍ਰੇਮ ਨਾਲ ਮਨਾਇਆ ਜਾ ਰਿਹਾ। ਅੱਜ ਉੱਥੋਂ ਨਗਰ ਕੀਰਤਨ ਜੋ 10 ਦਿਨ ਲਈ ਦਮਦਮਾ ਸਾਹਿਬ ਤੱਕ ਪਹੁੰਚਣਾ, ਉਹ ਸਾਰੀਆਂ ਸੰਗਤਾਂ ਮਨਾ ਰਹੀਆਂ। ਆਪਾਂ ਇੱਥੇ ਭਾਈ ਸਾਹਿਬ ਉਹਨਾਂ ਤੋਂ ਬਹੁਤ ਵਿਸਤਾਰ ਨਾਲ ਬਹੁਤ ਡੂੰਘੇ ਬਚਨ ਉਸ ਸੰਬੰਧੀ ਸੁਣੇ ਹਾਂ। ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਾਹੌਰ ਵਿੱਚ ਹੋ ਗਈ, ਉਸ ਤੋਂ ਬਾਅਦ ਸਾਰਾ ਰੁੱਖ ਬਦਲ ਗਿਆ। ਉਹਨਾਂ ਨੇ ਜ਼ੁਲਮ ਜਬਰ ਨੂੰ ਸਬਰ ਦੇ ਨਾਲ ਜਵਾਬ ਦਿੱਤਾ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸਮਾਂ ਆ ਗਿਆ। ਉਹਨਾਂ ਨੂੰ ਜੋ ਉਪਦੇਸ਼ ਭਾਈ ਸਾਹਿਬ ਨੇ ਦੱਸ ਗਿਆ ਬਾਬਾ ਬੁੱਢਾ ਸਾਹਿਬ, ਉਹਨਾਂ ਨੇ ਸਾਰੇ ਉਹ ਦੱਸ ਦਿੱਤਾ। ਮੇਰੀ ਸਦਾ ਕੋ ਰੋਕਣੇ ਵਾਲੋ, ਹਰਗੋਬਿੰਦ ਕੀ ਤਲਵਾਰ ਕੋ ਕੌਣ ਰੋਕੇਗਾ, ਇਹ ਬਚਨ ਗੁਰੂ ਅਰਜਨ ਦੇਵ ਜੀ ਨੇ ਕਿਸ ਤਰੀਕੇ ਨਾਲ ਉਹਨਾਂ ਨੂੰ ਸਮਝਾਏ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਤਖ਼ਤ 'ਤੇ ਬੈਠੇ, ਉਹਨਾਂ ਨੇ ਪਹਿਲਾ ਜੋ ਪੈਗਾਮ ਸੰਗਤ ਨੂੰ ਦਿੱਤਾ, ਉਸ ਸੰਬੰਧੀ ਥੋੜ੍ਹੇ ਜਿਹੇ ਮਿੰਟਾਂ ਦੀ ਕਵਿਤਾ ਦਾ ਸੁਣਾਏਗਾ। ਪਰ ਉਸ ਤੋਂ ਪਹਿਲਾਂ ਮੈਨੂੰ ਇੱਕ ਘਟਨਾ ਯਾਦ ਆ ਗਈ ਜੋ ਮੈਂ ਹੱਡ ਬੀਤੀ ਦੇਖ ਐ। ਦਾਸ ਨੂੰ ਇਸ ਫੇਰੀ ਦੇ ਵਿੱਚ ਇੰਡੀਆ ਕਸ਼ਮੀਰ ਜਾਣ ਦਾ ਮੌਕਾ ਮਿਲਿਆ, ਜੋ ਮੇਰੇ 20-25 ਸਾਲ ਤੋਂ ਤਮੰਨਾ ਸੀ। ਜਦੋਂ ਉਹਦੀ ਮੈਂ ਮਾਤਾ ਭਾਗਪਰੀ ਦੀ ਕਹਾਣੀ ਸੁਣੀ ਸੀ ਵੀ ਗੁਰੂ ਪਾਤਸ਼ਾਹ ਨੇ ਕਿਵੇਂ ਉਹਨਾਂ ਦੀ ਅੰਤਰੀਬ ਜਿਹੜੀ ਗੱਲ ਨੂੰ ਪਕੜ ਕਰਕੇ ਦੱਸਿਆ, ਅੰਤਰਜਾਮੇ ਉਹਨਾਂ ਨੇ ਇਹ ਗੱਲ ਕੀ ਹੋਇਆ। ਸ਼੍ਰੀਨਗਰ ਦੇ ਵਿੱਚ ਮਾਤਾ ਭਾਗਪਰੀ ਨਾਮ ਦੀ 104 ਸਾਲ ਇਤਿਹਾਸ ਰੱਖਦਾ ਔਰਤ ਸੀ। ਉਹਨਾਂ ਦਾ ਬੇਟਾ, ਉਹਦਾ ਨਾਮ ਸੇਵਾ ਰਾਮ ਸੀ, ਉਹ ਕਾਫਲੇ ਦੇ ਵਿੱਚ ਕਿਤੇ ਅੰਮ੍ਰਿਤਸਰ ਸਾਹਿਬ ਆਇਆ। ਜਦੋਂ ਇੱਥੇ ਆ ਕੇ ਨੂਰ ਨਜ਼ਾਰੇ ਵੇਖੇ ਤਾਂ ਉਹਦਾ ਜੀਵਨ ਦਾ ਢੰਗ ਹੀ ਸਾਰਾ ਬਦਲ ਗਿਆ। ਗੁਰੂ ਸਾਹਿਬ ਦੀ ਕਿਰਪਾ ਕਿਸੇ ਵੀ ਬੰਦੇ 'ਤੇ ਹੋ ਜਾਵੇ, ਉਹਦਾ ਜੀਵਨ ਉਹ ਪਹਿਲਾਂ ਰਹਿੰਦਾ ਨਹੀਂ। ਉਹ ਮਾਤਾ ਭਾਗਪਰੀ ਪਹੁੰਚੀ ਸੇਵਾ ਰਾਮ, ਵੀ ਉਹ ਕੌਣ ਆ ਤੂੰ, ਜਿੱਥੇ ਜਾ ਕੇ ਇੰਨਾ ਬਦਲ ਗਿਆ ਤੇਰਾ ਖਾਣਾ ਪੀਣਾ ਬੈਠਣਾ ਉੱਠਣਾ, ਹਰ ਚੀਜ਼ ਤੇਰੀ ਬਦਲ ਗਈ ਆ। ਫਿਰ ਉਹ ਸੇਵਾ ਰਾਮ ਦੱਸ ਰਿਹਾ, ਕਹਿੰਦਾ ਮਾਤਾ ਮੈਂ ਉਹਨਾਂ ਬਾਰੇ ਦੱਸ ਨਹੀਂ ਸਕਦਾ, ਪਰ ਫਿਰ ਮੈਂ ਤੈਨੂੰ ਥੋੜ੍ਹੇ ਸ਼ਬਦਾਂ ਵਿੱਚ ਦੱਸਦਾ। ਗੁਰੂ ਨਾਨਕ ਪਾਤਸ਼ਾਹ ਦੀ ਛੇਵੀਂ ਜੋਤ, ਗੁਰੂ ਹਰਗੋਬਿੰਦ ਪਾਤਸ਼ਾਹ ਜੋ ਇਸ ਵੇਲੇ ਗੁਰਗੱਦੀ 'ਤੇ ਬਿਰਾਜਮਾਨ ਨੇ, ਉਹਨਾਂ ਦਾ ਚਿਹਰੇ ਦਾ ਨੂਰ, ਚੰਦਰਮਾ ਜੈਸਾ ਚਿਹਰਾ, ਸ਼ੇਰ ਜੈਸੀ ਗਰਜ, ਨੇਤਰਾਂ ਦੇ ਵਿੱਚ ਨੂਰ, ਅਤੇ ਉੱਥੇ ਰਬਾਬਾਂ ਵੱਜਦੀਆਂ, ਢੱਡਾਂ ਵੱਜਦੀਆਂ, ਨਗਾਰੇ ਵੱਜਦੇ ਆ, ਕੁਸ਼ਤੀਆਂ ਹੋ ਰਹੀਆਂ, ਗੱਤਕੇ ਹੋ ਰਹੇ ਆ, ਅੰਮ੍ਰਿਤ ਵਾਲੀ ਬਚਨ ਹੋ ਰਿਹਾ, ਲੋਹ ਲੰਗਰ ਚੱਲਦੇ ਆ, ਸ਼ਰਦਾਈਆਂ ਚੱਲਦੀਆਂ, ਭਲਵਾਨੀਆਂ ਹੋ ਰਹੀਆਂ, ਉਹ ਸਾਰੀਆਂ ਸਿਫਤਾਂ ਦੱਸ ਕੇ ਕਹਿੰਦਾ ਮਾਤਾ ਮੈਂ ਦੱਸ ਨਹੀਂ ਸਕਦਾ ਉਹਨਾਂ ਬਾਰੇ, ਉਹ ਬਹੁਤ ਅਗਮੀ ਚੀਜ਼ ਆ। ਇਹ ਗੱਲ ਸੁਣਦੀ ਦੇਰ ਸੀ ਮਾਤਾ ਦੇ ਮਨ 'ਤੇ ਇੰਨਾ ਗਹਿਰਾ ਅਸਰ ਹੋ ਗਿਆ, ਕਹਿੰਦੀ ਪੁੱਤਰ ਸੇਵਾ ਰਾਮ ਮੈਂ ਵੀ ਹੁਣ ਉਹਨਾਂ ਦੇ ਦਰਸ਼ਨਾਂ ਬਗੈਰ ਰਹਿ ਨਹੀਂ ਸਕਦੀ, ਮੈਨੂੰ ਵੀ ਉਹਨਾਂ ਦੇ ਦਰਸ਼ਨ ਕਰਾ ਕੇ ਲਿਆ। ਸੇਵਾ ਰਾਮ ਕਹਿੰਦਾ ਮਾਤਾ ਤੂੰ ਹੁਣ ਬਜ਼ੁਰਗ ਹੋ ਗਈ, 104 ਸਾਲ ਦੀ ਉਮਰ, ਨਿਗ੍ਹਾ ਵੀ ਤੇਰੀ ਕਮਜ਼ੋਰ ਹੋ ਗਈ ਆ, ਪਹਾੜੀ ਰਸਤਾ ਤੂੰ ਹੁਣ ਇਹ ਭੁੱਲ ਜਾਏ ਨਹੀਂ ਹੋ ਸਕਣਾ ਕੰਮ। ਉਹਨੇ ਠੰਡਾ ਹੌਂਕਾ ਲੈ ਕੇ ਫਿਰ ਅਰਦਾਸ ਕੀਤੀ, ਮਹਾਰਾਜ ਜਾਣੀ ਜਾਣ ਸੀ ਅਤੇ ਸੇਵਾ ਰਾਮ ਨੇ ਜੋ ਕਿਹਾ ਗੁਰੂ ਪਾਤਸ਼ਾਹ ਨੇ ਮੈਸੇਜ ਅੰਦਰੂਨੀ ਭੇਜਿਆ, ਕਹਿੰਦਾ ਮਾਤਾ ਇੱਕ ਗੱਲ ਹੈ ਤੈਨੂੰ ਮੈਂ ਇੱਕ ਹੱਲ ਦੱਸ ਦੇਣਾ। ਉਹ ਕਹਿੰਦੀ ਪੁੱਤ ਛੇਤੀ ਦੱਸ ਕੀ ਹੱਲ ਆ। ਕਹਿੰਦੇ ਵੀ ਉਹ ਅੰਤਰਜਾਮੀ ਆ, ਤੂੰ ਅਰਦਾਸ ਕਰ, ਉਹ ਤੈਨੂੰ ਇੱਥੇ ਆ ਕੇ ਵੀ ਦਰਸ਼ਨ ਦੇ ਦੇਣਗੇ। ਮਾਤਾ ਨੂੰ ਪਹਿਲਾਂ ਬਹੁਤ ਵਿਸ਼ਵਾਸ ਸੀਗਾ, ਉਸ ਦਿਨ ਤੋਂ ਉਹ ਖੱਦਰ ਦਾ ਚੋਲਾ ਬਣਾਉਣ ਲਈ ਚਰਖਾ ਉਹਨੇ ਆਪ ਕੱਤਿਆ ਅਤੇ ਅਰਦਾਸਾਂ ਕਰਨ ਲੱਗੀ। ਸਮਾਂ ਬੀਤਦਾ ਗਿਆ, ਥੋੜ੍ਹੇ ਸਮੇਂ ਵਿੱਚ ਹੀ ਜਦੋਂ ਨਿਗ੍ਹਾ ਬਹੁਤ ਉਹਦੀ ਥੱਲੇ ਬਹਿ ਗਈ, ਉਹਨੇ ਅਰਦਾਸ ਕਹਿੰਦੀ ਪਾਤਸ਼ਾਹ ਹੁਣ ਤਾਂ ਮੇਰੀ ਆਉਣ ਦੀ ਕੋਈ ਉਮੀਦ ਰਹਿ ਹੀ ਨਹੀਂ ਗਈ, ਤੁਸੀਂ ਮੈਨੂੰ ਦਰਸ਼ਨ ਦੇ ਦਿਓ, ਨਹੀਂ ਮੈਂ ਤਾਂ ਨਿਭਾਗੀ ਇੱਦਾਂ ਹੀ ਦੁਨੀਆ ਤੋਂ ਜਾਊਂਗੀ। ਪਾਤਸ਼ਾਹ ਨੇ ਸਿੰਘਾਂ ਨੂੰ ਕਿਹਾ ਵੀ ਕਰੋ ਤਿਆਰੀ ਕਸ਼ਮੀਰ ਚੱਲਣਾ। ਸਿੰਘ ਕਹਿੰਦੇ ਮਹਾਰਾਜ ਕੋਈ ਸੁੱਖ ਸੁਨੇਹਾ ਤਾਂ ਆਇਆ ਨਹੀਂ। ਕਹਿੰਦੇ ਆ ਗਿਆ ਬਸ, ਉਹ ਅੰਦਰੂਨੀ ਜਿਹੜੀ ਵਾਇਰਲੈਸ ਚੱਲਦੀ ਸੀ ਅੱਜ ਕੱਲ੍ਹ ਜਿਹੜੀ ਖਤਮ ਹੋ ਗਈ ਆ, ਅਸੀਂ ਸਿਰ ਮੋਬਾਇਲ ਦੇ ਸੀਮਤ ਰਹਿ ਗਏ ਹਾਂ। ਉਹ ਸਗਾਤ ਉਸ ਸਮੇਂ ਦੇ ਗੁਰਸਿੱਖਾਂ ਦੇ ਵਿੱਚ ਸੀ। ਪਾਤਸ਼ਾਹ ਰਥਾਂ ਘੋੜਿਆਂ ਅਤੇ ਜਹਾਜ਼ਾਂ ਵਰਗੇ ਰਾਜ ਸੀਗੇ, ਫਟਾਫਟ ਮਜਲੋ ਮਜਲੀ ਕਸ਼ਮੀਰ ਪਹੁੰਚ ਗਏ। ਜਾ ਕੇ ਪਹਿਲਾਂ ਮਾਤਾ ਭਾਗਪਰੀ ਦਾ ਦਰਵਾਜ਼ਾ ਖੜਕਾਇਆ, ਉਹ ਕਹਿੰਦੇ ਭਾਈ ਕੌਣ? ਕਹਿੰਦੇ ਮਾਤਾ ਜਿਨ੍ਹਾਂ ਨੂੰ ਤੂੰ ਰੋਜ਼ ਯਾਦ ਕਰਦੀਆਂ ਉਹ ਆ ਗਏ ਅੱਜ। ਉਹ ਭੱਜ ਕੇ ਗਈ ਅਤੇ ਚੋਲਾ ਚੱਕ ਕੇ ਲਈ, ਕਹਿੰਦੀ ਪਾਤਸ਼ਾਹ ਸ਼ੁਕਰ ਆ, ਸ਼ੁਕਰ ਆ, ਤੁਸੀਂ ਮੇਰੇ ਜਿਉਂਦੀ ਜਾਨ ਇਹ ਮੇਰੀ ਆਸਾ ਪੂਰੀ ਕਰਤੀ, ਪਰ ਹੁਣ ਇੱਕ ਬੇਨਤੀ ਹੋਰ ਆ। ਕਹਿੰਦੀ ਹੁਣ ਮੈਂ ਤੁਹਾਡੇ ਦਰਸ਼ਨ ਨਹੀਂ ਕਰ ਸਕਦੀ। ਨਿਗ੍ਹਾ ਚਲੀ ਗਈ ਆ, ਪਾਤਸ਼ਾਹ ਉੱਥੇ ਮਿਹਰਬਾਨ ਹੋਏ ਅਤੇ ਉਹਨਾਂ ਨੇ ਵਰਸ਼ਾ ਮਾਰ ਕੇ ਧਰਤੀ 'ਚੋਂ ਪਾਣੀ ਦਾ ਚੰਮਾ। ਅੱਜ ਵੀ ਉੱਥੇ ਲੱਖਾਂ ਲੋਕ ਨੇਤਰਾਂ ਦੇ ਵਿੱਚ ਉਹ ਜਲ ਪਾਉਣ ਲਈ ਜਾਂਦੇ ਆ, ਅੱਜ ਵੀ ਉਹ ਫੁਆਰਾ ਚੱਲਦਾ ਉੱਥੇ। ਦੂਜੀ ਬੇਨਤੀ ਮਾਤਾ ਨੇ ਕੀਤੀ, ਕਹਿੰਦੀ ਵੀ ਹੁਣ ਮੈਂ ਹੋਰ ਕਿਸੇ ਨੂੰ ਦੇਖਣਾ ਵੀ ਨਹੀਂ ਚਾਹੁੰਦੀ। ਉਸ ਤੋਂ ਬਾਅਦ ਉਹਨਾਂ ਦਾ ਸਰੀਰ ਉੱਥੇ ਹੀ ਪੂਰਾ ਹੋ ਗਿਆ ਅਤੇ ਉਹਦਾ ਸੰਸਕਾਰ ਹੱਥੀਂ ਕਰਕੇ ਅੱਜ ਉਹ ਮਾਤਾ ਭਾਗਪਰੀ ਦੀ ਜਗ੍ਹਾ ਬਣੀ ਆ। ਉੱਥੇ ਲੋਕ ਸ਼ਰਧਾ ਭਾਵਨਾ ਦੇ ਨਾਲ ਜਾਂਦੇ ਆ, ਆਪਣੀਆਂ ਆਸਾਂ ਪੂਰੀਆਂ ਕਰਦੇ ਆ। ਇਹ ਤਾਂ ਵਿੱਚ ਦੀ ਮੈਨੂੰ ਯਾਦ ਆ ਗਈ ਵੀ ਜਿਹੜੀ ਪਾਤਸ਼ਾਹ ਦਾ ਕਮਿਊਨੀਕੇਸ਼ਨ ਸੀ ਟੈਲੀਫੋਨ ਅੰਦਰਲਾ, ਉਹ ਬਹੁਤ ਅਜੀਬ ਕਿਸਮ ਦਾ ਸੀਗਾ। ਦਿਲ ਦੀ ਬੁੱਝਣ ਵਾਲੇ ਸੀਗੇ, ਉੱਥੇ ਪਹੁੰਚ ਜਾਂਦੇ ਸੀ। ਹੁਣ ਰਹੀ ਗੱਲ ਅਕਾਲ ਤਖ਼ਤ 'ਤੇ, ਜਦੋਂ ਸ਼ਹਾਦਤ ਤੋਂ ਬਾਅਦ ਮਹਾਰਾਜ ਨੇ ਅਕਾਲ ਤਖ਼ਤ ਦੀ ਰਚਨਾ ਕੀਤੀ, ਉਹਨਾਂ ਨੇ ਸਾਰਾ ਪੈਂਤਰਾ ਹੀ ਬਦਲ ਦਿਆ। ਜਦੋਂ ਛੇਵੇਂ ਯੋਧੇ ਹਰਗੋਬਿੰਦ ਜਦ ਬੈਠੇ ਸਨ ਗੁਰਗੱਦੀ 'ਤੇ, ਉਹ ਵਾਰਸ ਬਣ ਕੇ ਬੈਠੇ ਸਨ ਆਪਣੇ ਹੀ ਵਿਰਸੇ ਜੱਦੀ 'ਤੇ, ਫਿਰ ਬਾਬਾ ਬੁੱਢਾ ਜੀ ਹੱਥੋਂ ਉਹਨਾਂ ਪਹਿਣ ਲਈਆਂ ਤਲਵਾਰਾਂ ਦੋ, ਇੱਕ ਮੀਰੀ ਦੀ ਇੱਕ ਪੀਰੀ ਦੀ ਆ ਮਿਲ ਪਈਆਂ ਤਲਵਾਰਾਂ ਦੋ, ਜੋ ਸਿਆਸਤ ਉਦੋਂ ਨਖਸਮੀ ਸੀ ਅਤੇ ਜਿਹੜੀ ਉਦੋਂ ਅਭਾਗਣ ਸੀ, ਲਾ ਕੇ ਉਸਨੂੰ ਲੜ ਧਰਮ ਦੇ ਕੀਤਾ ਗੁਰਾਂ ਸੁਹਾਗਣ ਸੀ। ਸਿੱਖ ਸੰਗਤ ਜੁੜੀ ਅਕਾਲ ਤਖ਼ਤ, ਸਿੱਖ ਸੰਗਤ ਜੁੜੀ ਅਕਾਲ ਤਖ਼ਤ 'ਤੇ ਰਿਹਾ ਨਾ ਕੋਈ ਓਹਲੇ ਸੀ, ਫਿਰ ਲਾ ਕੇ ਚੋਟ ਨਗਾਰੇ 'ਤੇ ਗੁਰੂ ਹਰਗੋਬਿੰਦ ਉਹ ਬੋਲੇ ਸੀ, ਜੇ ਸਿੱਖੋ ਭੇਟਾ ਕਰਨੀ ਆ ਤਾਂ ਵਧੀਆ ਸ਼ਸਤਰ ਭੇਟ ਕਰੋ, ਅੱਜ ਤੁਸੀਂ ਜਵਾਨੀ ਭੇਟ ਕਰੋ ਘੋੜੇ ਅਤੇ ਅਸਤਰ ਭੇਟ ਕਰੋ, ਅੱਜ ਮੇਰੀ ਖੁਸ਼ੀ ਜੇ ਚਾਹੁੰਦੇ ਹੋ, ਅੱਜ ਮੇਰੀ ਖੁਸ਼ੀ ਜੇ ਚਾਹੁੰਦੇ ਹੋ ਤਾਂ ਚੰਗੇ ਘੋੜ ਸਵਾਰ ਬਣੋ, ਨਿੱਤ ਪਹਿਨੋ ਸ਼ਸਤਰ ਵਸਤਰ ਨੂੰ ਅਤੇ ਚੰਗੇ ਸਿਪਾ ਸਲਾਰ ਬਣੋ, ਸਿਰ ਸੋਹਣੇ ਦਸਤਾਰੇ ਬੰਨੋ, ਸਿਰ ਸੋਹਣੇ ਦਸਤਾਰੇ ਬੰਨੋ, ਸਿੱਖੀ ਸ਼ਾਨ ਬਣਾ ਕੇ ਚੱਲੋ, ਸੀਨੇ ਆਪਣੇ ਤਾਣ ਕੇ ਚੱਲੋ, ਧੌਣਾ ਨੂੰ ਅਕੜਾ ਕੇ ਚੱਲੋ, ਜ਼ਾਲਮ ਜੇ ਕੋਈ ਜ਼ੁਲਮ ਜੇ ਕਰਦਾ ਫਰਕਣ ਤੁਸਾਂ ਦੇ ਡੌੜੇ, ਸਿੱਖੋ ਮਜ਼ਲੂਮਾਂ ਦਾ ਖੂਨ ਜੇ ਡੁੱਲੇ ਖੂਨ ਤੁਹਾਡਾ ਖੌਰੇ, ਸਿੱਖੋ ਕਮਜ਼ੋਰਾਂ ਅਤੇ ਬੇਅਣਖਾਂ ਨੂੰ ਕਰਦਾ ਸਮਾਂ ਮੁਆਫ ਨਹੀਂ, ਜੇ ਮੀਰੀ ਨਾਲ ਜੇ ਪੀਰੀ ਨਹੀਂ ਤਾਂ ਹੋ ਸਕਦਾ ਇਨਸਾਫ ਨਹੀਂ, ਜੇ ਇਸ ਲਈ ਜਿਹੜੀ ਜ਼ੁਲਮ ਨੂੰ ਸੋਧੇ, ਇਸ ਲਈ ਜਿਹੜੀ ਜ਼ੁਲਮ ਨੂੰ ਸੋਧੇ ਚਾਹੀਦੀ ਹੈ ਉਹ ਭਵਾਨੀ, ਜਿਹੜੀ ਕੰਮ ਕੌਮ ਦੇ ਆਵੇ ਚਾਹੀਦੀ ਹੈ ਉਹ ਜਵਾਨੀ। ਪਾਣੀ ਕਤਰਾ ਕਤਰਾ ਮਿਲ ਕੇ ਹੜ੍ਹ ਦੀ ਸ਼ਕਲ ਬਣਾ ਸਕਦੇ ਨੇ, ਅੱਗ ਦੇ ਕੁਝ ਚਿੰਗਿਆੜੇ ਮਿਲ ਕੇ ਜੰਗਲ ਨੂੰ ਅੱਗ ਲਾ ਸਕਦੇ ਨੇ, ਇੱਕ ਤੇ ਇੱਕ ਜਦ ਬਣ 11 ਬਲ ਨੂੰ ਬਹੁਤ ਵਧਾ ਸਕਦੇ ਨੇ, ਸੋਚ ਉਸਾਰੂ ਦਿਰ ਇਰਾਦੇ ਪਰਪਕਾਰ ਕਮਾ ਸਕਦੇ ਨੇ, ਮਾਨਵਤਾ ਦੀ ਸੇਵਾ ਕਰਕੇ ਮਨ ਵਾਂਛਤ ਫਲ ਪਾ ਸਕਦੇ ਨੇ। ਇਸ ਲਈ ਤੁਸੀਂ ਵੀ ਇਕੱਠੇ ਹੋ ਜਾਓ ਸਾਰੇ ਇੱਕ ਨਿਸ਼ਾਨ ਦੇ ਥੱਲੇ, ਜ਼ਾਲਮ ਦਾ ਰੁੱਖ ਮੋੜਨ ਦੇ ਲਈ ਇਕੱਠੇ ਹੋ ਕੇ ਬੋਲੋ ਹੱਲੋ, ਇਕੱਠੇ ਹੋ ਕੇ ਬੋਲੋ ਹੱਲੇ। ਬਸ ਫਿਰ ਕੀ ਸੀ, ਗੁਰਦੁਆਰੇ ਹੋ ਗਏ, ਸਿੱਖ ਜਵਾਨ ਜਮ੍ਹਾਂ ਸੀ, ਆਏ ਕਈ ਹਥਿਆਰ ਅਤੇ ਘੋੜੇ ਜੰਗ ਦੇ ਹੋਏ, ਸਮਾਨ ਜਮ੍ਹਾਂ ਸੀ, ਭਗਤੀ ਨੂੰ ਜਾਂ ਸ਼ਕਤੀ ਮਿਲ ਗਈ, ਭਗਤੀ ਨੂੰ ਜਾਂ ਸ਼ਕਤੀ ਮਿਲ ਗਈ, ਚੰਗਾ ਜੁੜਿਆ ਜੋੜ ਨਵਾਂ ਸੀ, ਸ਼ਾਂਤੀ ਅਤੇ ਕੁਰਬਾਨੀ ਮਗਰੋਂ ਰਾਹ ਉਹ ਪਰ ਮੋੜ ਨਵਾਂ ਸੀ, ਲੱਗੀ ਚੋਟ ਨਗਾਰੇ ਉੱਤੇ, ਲੱਗੀ ਚੋਟ ਨਗਾਰੇ ਉੱਤੇ, ਧਮਕ ਪਈ ਵਿੱਚ ਦਿੱਲੀ ਸੀ, ਝੰਡਾ ਜਦੋਂ ਲਹਿਰਾਇਆ ਕੇਸਰੀ ਕੁੱਲ ਹਕੂਮਤ ਹਿੱਲੀ ਸੀ, ਝੰਡਾ ਜਦੋਂ ਲਹਿਰਾਇਆ ਕੀਮਤੀ ਕੁੱਲ ਹਕੂਮਤ ਹਿੱਲੀ ਸੀ। ਸੋ ਅੱਜ ਦੇ ਇਸ ਬਹੁਤ ਵੱਡੇ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ। ਅੱਜ ਅੰਮ੍ਰਿਤਸਰ ਦੀ ਧਰਤੀ ਤੋਂ ਦਮਦਮਾ ਸਾਹਿਬ ਇਹ ਦਿਨ ਮਨਾਇਆ ਜਾ ਰਿਹਾ, ਆਪਾਂ ਵੀ ਵਡਭਾਗੀ ਹਾਂ ਜਿਹੜੇ ਗੁਰੂ ਸਾਹਿਬ ਦੀ ਸ਼ਰਨ 'ਚ ਆ ਕੇ ਇਸ ਦਿਨ ਬਾਰੇ ਕੋਈ ਵਿਚਾਰ ਕੀਤੀ ਜਾਂ ਸੁਣੀ ਜਾਂ ਵਿਚਾਰੀ ਆ। ਇਹਨਾਂ ਕਹਿੰਦਾ ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਰ ਛੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਰਜਨੀ ਵਸਾਇਆ, ਕਹਿ ਨਾਨਕ ਨਾ ਦੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਣ ਸਭ ਸਵਾਰਣਾ, ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੈ, ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਭਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ, ਅਣਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ, ਪਵਣ ਗੁਰੂ ਪਾਣੇ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲੇ ਜਗਤ, ਚੰਗੀਆਂ ਬੁਰਿਆਈਆਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਮਾਤ ਪਿਤਾ ਹਮ ਬਾਰਿਕ ਤੇ,

ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਏ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਆਏ ਘਰ ਨੌਨੀ ਦੇ ਆਵੈ ਧਾਈ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ।

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖਾ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ ਖੁੱਲ੍ਹੇ ਦਰਸ਼ਨ ਦੀ

ਹੋਈ। ਉਪਰੰਤ ਆਰਤੀ ਕੀਰਤਨ ਹੋਏ, ਗੁਰਮਤ ਵਿਚਾਰਾਂ ਹੋਈਆਂ, ਕਵਿਤਾਵਾਂ ਉਚਾਰਨ ਹੋਈਆਂ, ਸਤਿਗੁਰੂ ਗੁਰਬਾਣੀ ਪੜ੍ਹਦਿਆਂ ਵਿਚਾਰਾਂ ਕਰਦਿਆਂ, ਕੀਰਤਨ ਜਸ ਕਰਦਿਆਂ, ਸਤਿਗੁਰੂ ਕਵਿਤਾਵਾਂ ਬੋਲਦਿਆਂ ਹੋਈਆਂ, ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਦਾਰਾ ਇਸ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾ ਨਿਸ਼ਨਾਨ ਬਖਸ਼ਣਾ, ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਜਗਜੀਵਨ ਸਿੰਘ ਮੱਲੀ ਦੇ ਜਨਮਦਿਨ ਦੇ ਸੰਬੰਧ ਵਿੱਚ ਪਿਤਾ ਸਤਵੰਤ ਸਿੰਘ, ਮਾਤਾ ਬਨਦੀਪ ਕੌਰ, ਦਾਦਾ ਸਰਦਾਰ ਸੁਖਦੇਵ ਸਿੰਘ ਜੀ, ਦਾਦੀ ਗੁਰਚਰਨ ਕੌਰ ਜੀ ਤਥਾ ਸਮੂਹ ਮੱਲੀ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ, ਸਤਿਗੁਰੂ ਉਪਰੰਤ ਆਈ ਹੋਈ ਸੰਗਤ ਵਾਸਤੇ ਲੰਗਰ ਪ੍ਰਸ਼ਾਦੇ ਦੀ ਸੇਵਾ ਪ੍ਰਾਪਤ ਕੀਤੀ, ਕਿਰਪਾ ਕਰਨੀ ਸਰਦਾਰ ਜਗਜੀਵਨ ਸਿੰਘ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਲਮੇਰੀ ਆਰਜ਼ਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਜੀਵਨ ਵਿੱਚ ਤਰੱਕੀਆਂ ਵਿਦਿਆ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ, ਸੁੰਦਰ ਪੁਸ਼ਾਕੇ ਹਾਜ਼ਰ ਨੇ ਦਰ ਪ੍ਰਵਾਨ ਕਰਨੇ, ਲੋਕ ਪ੍ਰਲੋਕ ਪੜਦੇ ਕੱਜ ਲੈਣੇ, ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਨ ਕੀਏ ਤੇਰੀ ਵਰੀਆ ਔਰ ਕਾਜ ਤੇਰੇ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ

ਸਰਨ ਪਰ ਕੀ ਰੱਖੋ ਸਰਮਾ ਸੋ ਕਹੋ ਤਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਨਰਸਨ ਪਰਪਿਆਇ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਮੂਰੇ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ

0: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਅੱਜ ਦੇ ਸ਼ਾਮ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀਆਂ ਸੇਵਾਵਾਂ, ਬੱਚੇ ਜਗਜੀਵਨ ਸਿੰਘ ਮੱਲੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਉਹਨਾਂ ਦੇ ਸਮੂਹ ਪਰਿਵਾਰ, ਪਿਤਾ ਜੀ ਸਰਦਾਰ ਸਤਵੰਤ ਸਿੰਘ ਜੀ ਮੱਲੀ, ਮਾਤਾ ਬਨਦੀਪ ਕੌਰ ਜੀ ਮੱਲੀ, ਦਾਦਾ ਸਰਦਾਰ ਸੁਖਦੇਵ ਸਿੰਘ ਜੀ ਮੱਲੀ ਅਤੇ ਬੀਬੀ ਗੁਰਚਰਨ ਕੌਰ ਮੱਲੀ ਸਮੂਹ ਮੱਲੀ ਪਰਿਵਾਰ ਵੱਲੋਂ ਗੁਰੂ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਜਗਜੀਵਨ ਸਿੰਘ ਮੱਲੀ ਜੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਇਹ ਸੇਵਾਵਾਂ ਲਈਆਂ ਗਈਆਂ ਨੇ ਜੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਪਰਿਵਾਰ ਵੱਲੋਂ ਜਿਸ ਸੰਭਾਵਨਾ ਕਰਕੇ ਸੇਵਾਵਾਂ ਕੀਤੀਆਂ, ਪਰਿਵਾਰ ਦੀਆਂ ਸਤਿਗੁਰੂ ਜੀ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ। ਕਾਕਾ ਜਗਜੀਵਨ ਸਿੰਘ ਜੀ ਦੇ ਸਿਰ 'ਤੇ ਸਤਿਗੁਰੂ ਜੀ ਆਪਣਾ ਮਿਹਰਾਂ ਪ੍ਰਾਪਤ ਰੱਖਣ, ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ, ਗੁਰਸਿੱਖੀ ਦੀ ਦਾਤ ਗੁਰੂ ਘਰ ਦੀ ਸੇਵਾ ਭਾਵਨਾ ਬਖਸ਼ਿਸ਼ ਕਰਨ। ਸਮੂਹ ਮੱਲੀ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ, ਪਰਿਵਾਰ ਵੱਲੋਂ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੇ। ਸਮੂਹ ਸੰਗਤਾਂ ਨੂੰ ਮੇਰੀ ਪੀਰੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਸਾਹਿਬ ਕਿਰਪਾ ਕਰਨ, ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਅਸਥਾਨ 'ਤੇ ਅੰਮ੍ਰਿਤ ਵੇਲੇ ਦੇ ਦੀਵਾਨ ਅਤੇ ਸੰਧਿਆ ਵੇਲੇ ਦੇ ਦੀਵਾਨ ਮੇਰੀ ਪੀਰੀ ਦਿਹਾੜੀ ਦੀ ਖੁਸ਼ੀ ਵਿੱਚ ਸੱਜੇ ਨੇ। ਗੁਰੂ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਸਿਰ 'ਤੇ ਹੱਥ ਰੱਖ ਕੇ ਆਉਣ ਵਾਲੇ ਦਿਹਾੜੇ ਮਨਾਉਣ ਦੇ ਬਾਲੋ ਦੇ ਬਖਸ਼ਿਸ਼ ਕਰਨ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਸੇਵਾ ਹੋਵੇਗੀ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜ ਦੀਪ ਕੀ ਮਹੱਲਾ ਪਹਿਲਾ, ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਰਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲੀ ਅਨ ਦੇਖੈ ਗਾ ਦੇ ਵਣਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣਿਆ ਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁੰਚਾ ਸੱਦੜੇ ਨਿਤ ਪਵਨ, ਸੱਦਣਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗਾ ਸਾ ਮਹੱਲਾ ਪਹਿਲਾ, ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼, ਗੁਰ ਗੁਰ ਕੋਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ। ਵਿਸੋਏ ਚਸਿਆ ਘੜੀਆਂ ਪਹਿਰਾਂ ਦਿੱਤੀ ਵਾਰੀ ਮਾਹੋ ਹੋਆ, ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗਤਨਾ ਸ੍ਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਾਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੇਰੀ ਰਹਾਓ। ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਸ ਮੂਰਤ ਨਨਾਏਕ ਤੋਹੀ, ਸਹਸ ਪਦ ਬਿਮਨ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁ ਭਾਵੇਂ ਸੁ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋ ਬਿਤ ਮਨੋ ਆਂਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹੇ ਨਾਨਕ ਸਾਰਿੰਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡਾਓਤ ਪੁਨ ਵੱਡਾ ਹੇ ਰਹਾਓ। ਸਾਕਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੇ, ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਪਾਵ ਖੰਡਾ ਹੇ, ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੀ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ।

0: ਮਹਿਲ ਪਾਵੋ ਸੁਖ ਸਹਿਜੀ, ਬਹੁਰ ਨਾ ਹੋਏ ਗੂ ਫੇਰਾ। ਅੰਤਰ ਜਾਮੀ ਪੁਰਖ ਬਿਦਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮਾਂਗੈ, ਮੁਕ ਕਰ ਸੰਤਨ ਕੀ ਤੂਰੇ। ਅੰਤਰ ਜਾਮੀ ਪੁਰਖ ਬਿਦਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮਾਂਗੈ, ਮੁਕ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਦੇ ਆਗੇ ਅਰਦਾਸ ਮਾਰੀ ਜੀਓ ਪਿੰਡ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰਾਓ। ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ, ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ। ਘਰ ਨੌ ਨਿਧਿ ਆਵੈ ਧਾਏ, ਸਭ ਥਾਈਂ ਹੋਣਾ ਜੀ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈਂ ਹੋਣਾ ਜੀ ਸਹਾਇ। ਦਸਾਂ ਪਾਤਸ਼ਾਹੀਆਂ ਕੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਧਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਾਮਤ ਕੀਤੀ, ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ। ਇਸ ਵੇਲੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਭ ਰੂਪਾਂ ਦੀ ਟਹਿਲ ਸੇਵਾ ਹੋਈ ਹੈ, ਨਾਲ ਨਾਲ ਸੋਹਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਹਨ। ਸਤਿਗੁਰੂ ਜੀ ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ, ਜਾਣ ਬੱਚੇ ਜਾਣ ਕੇ ਮੁਆਫ਼ ਕਰਨਾ। ਅਗਾਂਹ ਤੋਂ ਸ਼ੁੱਧੇ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਬਲਬੁੱਤ ਸਮਰੱਥਾ ਬਖਸ਼ਣੀ ਸਤਿਗੁਰੂ ਜੀ। ਇਸ ਵੇਲੇ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ, ਆਪ ਜੀ ਕਿਰਪਾ ਕਰੋ, ਆਪਣੇ ਨਿੱਜ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ, ਸੰਗਤਾਂ ਨੂੰ ਛੁੱਟੀਆਂ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੇ ਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ। ਅੱਖਰ ਵਾਧਾ ਘਾਟਾ ਭੁਲਚੁਕ ਮੁਆਫ਼ ਕਰਨੀ, ਸਰਬੱਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੁਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ।

ਮੈਦਾਨੇ ਜੰਗ ਵਿੱਚ ਰਣਜੀਤ ਸਿੰਘ ਦੀ ਜਿੱਤ ਹੋਈ ਹੈ। ਕੋਈ ਵੀ ਵੈਰੀ ਅੱਗੇ ਨਾ ਖਲੋਇਆ। ਵੱਡੇ ਵੱਡੇ ਰਾਜੇ ਮਹਾਰਾਜੇ ਰਣਜੀਤ ਸਿੰਘ ਦੀ ਬੜੀ ਸ਼ੋਭਾ ਕਰ ਰਹੇ ਨੇ, ਰਣਜੀਤ ਸਿੰਘਾ ਤੂੰ ਤੇ ਕਮਾਲ ਕਰ ਦਿੱਤੀ, ਏਡੀ ਤੇਰੇ ਵਿੱਚ ਸਿਆਣ, ਕਿੱਡੀ ਵੱਡੀ ਜੰਗ ਜਿੱਤ ਲਈ ਹੈ। ਆ ਜਦੋਂ ਹਰ ਇੱਕ ਨੇ ਸ਼ੋਭਾ ਕੀਤੀ ਤੇ ਰਣਜੀਤ ਸਿੰਘ ਦੇ ਮਨ ਵਿੱਚ ਵੀ ਮੈਲ ਆ ਗਈ ਵੀ ਸੱਚਮੁੱਚ ਹੀ ਮੈਂ ਬੜਾ ਵੱਡਾ ਯੋਧਾ, ਮੈਂ ਕਿੱਡਾ ਵੱਡਾ

ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕਮਰੇ ਵਿੱਚ ਗਿਆ। ਜਦੋਂ ਜਾ ਕੇ ਨਮਸਕਾਰ ਕਰਨ ਲੱਗਾ ਤੇ ਮਨ ਦੇ ਵਿੱਚ ਖਿਆਲ ਆ ਗਿਆ, ਮਨਾ ਜਿੱਤ ਤੇ ਗੁਰੂ ਨੇ ਕਰਾਈ ਹੈ ਤੇ ਵਡਿਆਈਆਂ ਤੂੰ ਲਈ ਜਾਂਦਾ ਹੈ, ਤੇਰੇ ਮਨ ਦੇ ਵਿੱਚ ਕਿਉਂ ਮੈਲ ਆਈ ਹੈ ਕਿ ਮੇਰੀ ਸਿਆਣਪ ਕਰਕੇ ਸਭ ਕੁਝ ਹੋਇਆ ਹੈ। ਆ ਦੇਖੋ ਅਸੀਂ ਨਿੱਕੀ ਜਿੰਨੀ ਚੰਗਿਆਈ ਕਰ ਲਈਏ, ਇੱਕ ਪੱਖਾ ਵੀ ਗੁਰੂ ਘਰ ਦੇ ਦਈਏ ਤੇ ਮੈਂ ਮੇਰੀ ਵਿੱਚ ਫਸ ਜਾਂਦੇ ਹਾਂ ਤੇ ਉੱਪਰ ਮੇਰਾ ਨਾਂ ਲਿਖ ਦਿੱਤਾ ਜਾਵੇ ਮੈਂ ਦਿੱਤਾ। ਆ ਮਨ ਵਿੱਚ ਮੈਲ ਹੀ ਆਈ ਹੈ ਤੇ ਰਣਜੀਤ ਸਿੰਘ ਨੇ ਕੀ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਇੱਕ ਹੱਥ ਦੇ ਨਾਲ ਆਪਣੀ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਹੇ। ਐ ਮਨਾ ਕਿਉਂ ਤੇਰੇ ਮਨ ਵਿੱਚ ਮੈਲ ਆਈ, ਜਿੱਤ ਕਰਾਉਣ ਵਾਲਾ ਗੁਰੂ ਤੇ ਤੂੰ ਵਡਿਆਈਆਂ ਲਈ ਜਾਂਦਾ ਹੈ। ਪੜ੍ਹੋ ਇਤਿਹਾਸ ਕੀ ਆਖ ਰਹੇ ਨੇ, ਜ਼ੋਰ ਜ਼ੋਰ ਦੇਣੀ ਚੰਡਾ ਆਪਣੇ ਮੂੰਹ ਤੇ ਮਾਰ ਰਹੇ ਨੇ ਉਹ ਕਾਣਿਆ, ਵਡਿਆਈਆਂ ਦੇਣ ਵਾਲਾ ਗੁਰੂ ਤੇ ਵੱਡਾ ਤੂੰ ਬਣੀ ਜਾਂਦਾ ਹੈ। ਹਰੀ ਸਿੰਘ ਨਲੂਆ ਬਾਹਰ ਸੁਣ ਰਿਹਾ ਹੈ, ਸਤਿਗੁਰਾਂ ਦੇ ਕਮਰੇ ਵਿੱਚ ਰਣਜੀਤ ਸਿੰਘ ਨੂੰ ਕੌਣ ਬੋਲ ਕਬੋਲ ਬੋਲਦਾ ਹੈ। ਆ ਜਦੋਂ ਜਾ ਕੇ ਦਰਵਾਜ਼ਾ ਖੋਲਿਆ ਤੇ ਕੀ ਤੱਕਿਆ, ਰਣਜੀਤ ਸਿੰਘ ਆਪ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਾ, ਇੱਕ ਹੱਥ ਨਾਲ ਦਾੜੀ ਪਕੜੀ ਤੇ ਦੂਜੇ ਹੱਥ ਨਾਲ ਆਪਣੇ ਮੂੰਹ ਤੇ ਚੰਡਾ ਮਾਰ ਰਿਹਾ ਹੈ। ਕਿਉਂ ਤੇਰੇ ਮਨ ਵਿੱਚ ਮੈਲ ਆਈ ਹੈ, ਕਿਉਂ ਮੈਂ ਮੇਰੀ ਆਈ ਹੈ, ਸਭ ਕੁਝ ਕਰਨ ਵਾਲਾ ਗੁਰੂ ਹੈ। ਤੇ ਨਲੂਏ ਨੇ ਜਾ ਕੇ ਹੱਥ ਪਕੜ ਲਏ, ਰਣਜੀਤ ਸਿੰਘਾ ਤੇਰੇ ਅੱਖਾਂ ਦੇ ਹੰਝੂ ਦੱਸ ਰਹੇ ਨੇ ਤੂੰ ਆਪਣੇ ਔਗਣਾਂ ਤੇ ਪਛਤਾ ਰਿਹਾ, ਗੁਰੂ ਬੜਾ ਹੀ ਦਿਆਲੂ ਹੈ, ਉੱਠ ਖੜ, ਗੁਰੂ ਨੇ ਤੈਨੂੰ ਬਖਸ਼ ਦਿੱਤਾ ਹੈ। ਸੋ ਸਤਸੰਗੀਓ ਕਦੇ ਵੀ ਮੈਂ ਮੇਰੀ ਨਾ ਆਵੇ, ਐ ਸਤਿਗੁਰੂ ਜੋ ਕਿਛ ਹੈ।

ਸਾਡਾ ਕਿਹੋ ਜਿਹਾ ਸੁਭਾਅ ਹੈ। ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਵੀ ਹੈ ਤੇ ਉਸੇ ਘਰ ਦੇ ਵਿੱਚ ਸ਼ਰਾਬਾਂ ਤੇ ਕਬਾਬਾਂ ਵੀ ਹਨ। ਨਹੀਂ ਬਈ, ਤੂੰ ਗੁਰੂ ਦੀ ਨਰਾਦਰੀ ਕਰਦਾ ਹੈ। ਸਾਰਾ ਕੁਝ ਦੇਣ ਵਾਲਾ ਤੇ ਉਹ ਹੈ, ਆਪਣੇ ਕਮਰੇ ਵੱਡੇ ਵੱਡੇ, ਆਪਣੇ ਕਮਰੇ ਵਿੱਚ ਸੋਹਣੇ ਗਲੀਚੇ ਤੇ ਵੱਡੇ ਕਮਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੌੜੀਆਂ ਥੱਲੇ ਛੋਟੇ ਛੋਟੇ ਕਮਰੇ ਵਿੱਚ ਕਰ ਦਿੰਦਾ ਹੈ। ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਬਖਸ਼ਿਸ਼ ਕਰਦੇ ਸਨ, ਇਹ ਸੱਚਮੁੱਚ ਗੁਰੂ ਨਾਨਕ ਹੈ, ਕੋਈ ਮੇਰੀਆਂ ਅੱਖਾਂ ਨਾਲ ਤੱਕ ਲਵੇ। ਸਾਡੀਆਂ ਨਜ਼ਰਾਂ ਵਿੱਚ ਫਰਕ ਹੈ ਜੇ ਇਹ ਕੁਝ ਕਰਦੇ ਹਾਂ, ਪ੍ਰਗਟ ਗੁਰਾਂ ਕੀ ਦੇਹ ਕਰਕੇ ਨਹੀਂ ਮੰਨਦੇ। ਓਏ ਗੁਰਸਿੱਖਾ, ਖੁਸ਼ੀਆਂ ਤੇ ਤੇਰੇ

ਤੇਰੇ ਘਰ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੰਘਣੀ ਹੈ ਤੇ ਬਾਬਾ ਜੀ ਕਹਿੰਦੇ ਸਨ ਸਾਰੀ ਗਲੀ ਵਿੱਚ ਝਾੜੂ ਲਾ ਦੇ, ਲੋਕਾਂ ਨੂੰ ਪਤਾ ਲੱਗ ਜਾਵੇ ਕਿ ਅੱਜ ਇਸ ਦੇ ਮਾਲਕ ਨੇ ਲੰਘਣਾ, ਅੱਜ ਇਸ ਦੇ ਗੁਰੂ ਨੇ ਲੰਘਣਾ। ਐਵੇਂ ਉਪਰੋਂ ਉਪਰੋਂ ਆਖੀ ਜਾਂਦਾ ਹੈ ਵੀ ਸਾਰਾ ਕੁਝ ਤੇਰਾ ਹੈ। ਆ ਸੰਸਾਰ ਵਿੱਚ ਤੱਕੋ, ਘਰਾਂ ਵਿੱਚ ਕੋਈ ਸਮਾਗਮ ਹੈ ਨਾ, ਤੇ ਜਦੋਂ ਬਾਜ਼ਾਰ ਕੱਪੜੇ ਲੈਣ ਜਾਂਦੇ ਹਾਂ ਆਪਣੇ ਵਾਸਤੇ ਹਜ਼ਾਰਾਂ ਰੁਪਈਆਂ ਦੇ ਕੋਟ ਪੈਂਟ, ਤੇ ਗੁਰੂ ਵਾਸਤੇ ਇਹ ਦੁਕਾਨਦਾਰ ਨੂੰ ਕੀ ਆਖਦਾ ਹੈ ਵੀ ਕੋਈ 51 ਰੁਪਈਆਂ ਦਾ ਰੁਮਾਲਾ ਗੁਰੂ ਵਾਸਤੇ ਦੇ ਦੇ। ਓਏ ਗੁਰਸਿੱਖਾ, ਕੀ ਤੇਰੀ ਭਾਵਨਾ ਨੂੰ ਹੋਇਆ ਹੈ? ਜਿਹਨੇ ਤੈਨੂੰ ਸਾਰਾ ਕੁਝ ਦਿੱਤਾ ਉਹਦੇ ਬਦਲੇ ਜਦੋਂ ਤੂੰ ਰੁਮਾਲਾ ਵਸਤਰ ਖਰੀਦਣੇ ਨੇ ਉਦੋਂ ਕਿਉਂ ਜੇਬ ਘੁੱਟਦਾ ਹੈ, ਉਦੋਂ ਕਿਉਂ ਸਰਫੇ ਤੇ ਉਤਰ ਆਇਆ? ਨਹੀਂ ਬਈ, ਦਿਲੋਂ ਆਖ ਮਨੋਂ ਆਖ ਸਤਿਗੁਰੂ ਸਾਰਾ ਕੁਝ ਤੇਰਾ ਹੈ, ਮੇਰਾ ਇਸ ਵਿੱਚ

संत मूर्त गुरुदेव पास

ਜਪਤ ਹੋਏ ਸੁਖੀਆ ਹਰ ਕਾ ਨਾਮ ਜਪਤ ਜਸੁਰੇ ਹਰ ਕਾ ਨਾਮ ਜਪਤ ਅਗਾਵੇ ਨਾਨਕ ਗੁਰਮੁਖ ਪਰਮ ਗਤ ਪਾਈਐ ਨਾਮ ਜਪਤ ਤਹਿ ਪਾੜ ਪਰਾਈ ਹਰ ਕਾ ਨਾਮ ਤਤਕਾਲ ਉਦਾਰੈ ਨਾਮ ਜਪਤ ਪਾਵੇ ਵਿਸਰਾਮ ਹਰ ਕਾ ਨਾਮ ਕੋਟ ਪਾਪ ਹੋਵੈ ਨਾਨਕ ਪਾਈਐ ਸਾਧ ਕੈ ਸੰਗ ਹਰ ਕਾ ਨਾਮ ਉਹਾ ਸੰਗ ਤੋਸਾ ਹਰ ਕਾ ਨਾਮ ਸੰਗ ਉਜਿਆਰਾ ਹਰ ਕਾ ਨਾਮ ਕਹਿ ਨਾਮ ਸੁਖਾਨੂ ਹੈ ਹਰ ਕੇ ਨਾਮ ਕੀ ਤੂੰ ਪਰਸ਼ਾਮ ਕਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ ਸੰਤ ਜਨਾਂ ਕੇ ਮਨ

ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਮਾਂ ਦਾਸ ਕਦੀ ਸਰਜੀਵੇ ਕਣਕ ਅਸਰ

ਸੁਧ ਕਾਹੁ ਏਕਾਚੀ ਪੀਰ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਅਨਕ ਜਤਨ ਕਰਤੇ ਸਰਨਾ ਪ੍ਰਾਪੇ ਕੋਟ ਬਾਵ ਦਰਗੇ ਨਹੀਂ ਕੀਜੇ ਉਹ ਵਿਆਪੇ ਮਾਇਆ ਜਾਲ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਨਾਨਕ ਬੋਲੇ ਸਹਿਜ ਸੁਭਾਏ।

सकलता के अंतर जाने आपन सन आप समराते नानक आवन द

कमलमूर्ति कबंदिशानी गर्व अगर मैं जिने उबारिया पर जोगन भोजन सूद मुख प्याओ बैर को दैन बख्श लियो तो नानक सीजे सुत परात नेक बिनता संग हसै सुखदाई पावन पवन सुला सगल समगरी संग साथ बसा तिसे त्याग अवर संग रचना नानक कार लहो प्रगापे ਕਾਹੋ ਮੂੜਾ ਮਨ ਨਹੀਂ ਲਾਵੇ ਕਾਹੋ ਅੰਧਾ ਜਾਣਤ ਦੂਰੇ ਕਿਸੇ ਵਿਸਾਰੇ ਮੁਗਦ ਜਾਣ ਨਾਨਕ ਰਾਖਣ ਹਾਰ ਅਪਾਰ ਸਾਥ ਸੂਰ ਝੂਠ ਸੰਗਮ ਕੇ ਜੋ ਹੋਵਨ ਸੋ ਦੂਰ ਕਰਾਏ ਸੰਗ ਸਹਾਇ ਤਿਸ ਪਰ ਹਰੇ ਗਰਦਬ ਗਰੀਤ ਪਸੰਦ ਸੰਗ ਹੋਏ ਨਾਨਕ ਕਾਰ ਲਿਓ ਪ੍ਰਭ ਦਿਆਲ ਲੋਕ ਵਿਚਾਰਾ ਕਰੇ ਦਿਨ ਰਾਤ ਸ਼ਪਤ ਨਾਹੀ ਕਰ ਕਰੇ ਛਪਾਇਆ ਅੰਤਰ ਵਿਆਪੇ ਰੋਗ ਸਮਾਨ ਕਲਪਾਥਰ ਕੈਸੇ ਤਰੇ ਅਥਾਹ ਨਾਨਕ ਤੇ ਜਮ ਸਹਿਜ ਸਮਾਤ ਨਿਸਕਹੀਏ ਤੋ ਸਮਝੇ ਪੂਰਾ ਯਤਨ ਕਰੇ ਤੋ ਪੀ ਸੁਰਪੰਗ ਨਹੀਂ ਹੋ ਤੂਹਾ ਉਸ ਗਵਨ ਨਾਨਕ ਤੁਮਰੀ ਕਿਰਪਾ ਕਰੈ ਜੋ ਗੈ ਲਾਈ ਪਾਸੋ ਪ੍ਰੀਤ ਅਨਕੇਲ ਮਾਇਆ ਰੰਗ ਰਸੈ ਕਾਲ ਨਾ ਆਵੇ ਮੁੰਡੇ ਸੀਤ ਟੂਟ ਵਿਕਾਰ ਮਹਾਲੋਕ ਪ੍ਰੋ ਨਾਨਕ ਰਾਖ ਲਿਓ

ਮਿਥਿਆ ਆਪਤ ਉਤਰ ਕਰ ਗੁਮਾਨ ਨਾਨਕ ਤਨ ਤਪ ਜੀਵੇ ਹਰ ਕੇ ਚਰਨ ਮਿਥਿਆ ਹੱਥ ਪਰ ਗਰਭ ਕੋਹਿਰੇ ਮਿਥਿਆ ਰਥਨਾ ਭੋਜਨ ਸਨ ਸਵਾਦ ਮਿਥਿਆ ਮਨ ਪਰ ਭੋਗ ਲਗਾਵੇ ਮਿਥਿਆ ਵਾਸ ਨੇ ਸਵੀਕਾਰਾ ਸਫਲ ਦੇ ਨਾਨਕ ਹਰ ਹਰ ਨਾਮ ਸਾਚ ਬਿਨਾ ਕਹਿ ਹੋ ਵਚ ਸੂਚਾ ਮੁਕਤ ਆਵਤਾਂ ਕੇ ਦੁਰਗੰਧ ਮੇਘ ਬਿਨਾ ਜੋ ਖੇਤੀ ਜਾਏ ਜੋ ਕਿਰਪਨ ਕੇ ਨਿਰਾਰਥ ਨਾਮ ਨਾਨਕ ਤਾਂ ਕੇ ਬਲ ਬਲ ਜਾਓ ਮਾਂ ਨਹੀਂ ਪੀਤ ਮੁਖੋ ਗਨ ਲਾਵਤ ਬਾਹਰ ਭੇਖ ਨਾ ਤਾਂ ਹੂੰ ਪੀਨ ਆਵਤ ਜਾਵਤ ਜਨਮੇ ਹਰੇ ਸਿਸਕੀ ਸਿੱਖ ਕਰੇ ਸੰਸਾਰ ਨਾਨਕ ਉਜਨ ਚਰਨ ਪਰਾਤਾ ਆਪਣਾ ਕੀ ਆ ਆਪੇ ਮਾਨੇ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਸਭ ਜਾਣੇ ਆਤਮ ਕੀ ਰਹਿ ਗਿਆ

ਨਿਮ ਠਾਕੁਰ ਨਮਸਕਾਰ ਨਾਨਕ ਮਨ ਕੀਤ ਨਿਰੰਜਨ ਦਸ ਸਾਚ ਕੀ ਸਭੇ ਜਾਣੇ ਆਪਸ ਕੋ ਮੰਦਾ ਮਨ ਕੀ ਵਾਸਨਾ ਮਨ ਤੇ ਨਾਨਕ ਕੋਟ ਮਦੇ ਕੋ ਐਸਾ ਪਰਸ ਵਿਸ਼ਨ ਕੀ ਮਾਇਆ ਤੇ ਹੋਏ ਤਿੰਨ ਕਿਸ ਵੈਸਨੋ ਕਾ ਨਿਰਮਲ ਧਰਮ ਕੇਵਲ ਭਗਤ ਕੀਰਤਨ ਸੰਗ ਰਾਜੈ ਸਭ ਉੱਪਰ ਹੋਵਤ ਕਿਰਪਾਲ ਨਾਨਕੋ ਵੈਸਨੋ ਕਰਮ ਗਤ ਪਾਵੈ ਸਗਲ ਤਿਆਗੇ ਜੋਸ਼ ਕਾ ਸੰਗ ਸਗਲ ਪਾਰ ਕਰਮ ਜਿਸ ਗੋਸਤੀ ਕੀਮਤ ਉੱਤਮ ਹੋਵੇ ਮਨ ਤਨ ਹਰਪੇ ਵਿਸ਼ਨ ਪ੍ਰੀਤ ਨਾਨਕ ਸਭ ਗੋਤੀ ਭਗਵੰਤ ਕੋ ਪਾਵੈ ਰਾਮ ਨਾਮ ਆਤਮ ਮੈਂ ਸੋਵੈ ਉਸ ਪੰਡਿਤ ਕੇ ਉਦੇਸ਼ ਜਗ ਜੀਵੈ ਸੋ ਪੰਡਿਤ ਫਿਰ ਜੋ ਨ ਆਵੈ ਸੁਖਮ ਮੈਂ ਜਾਣੇ ਅਸਤੂਰ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਨਾਮ ਸਾ ਸੰਗ ਪਾਵੇ ਜਨ ਕੋਏ ਫਸ ਪ੍ਰੇਤ ਮੁਖ ਫਾਦਰ ਕੋ ਤਾਰੇ ਕਲਿਆਣ ਰੂਪ ਮੰਗਲ ਗੁਣ ਗਾਮ ਨਾਨਕ ਜਿਸ ਮਿਲੇ ਜਿਸ ਲਿਖਿਆ ਤੁਰ ਕਰਮ ਜਿਸਕਾ ਨਾਮ ਸਤ ਰਾਮ ਦਾਸ ਦਾਸ ਸੰਤ ਨ ਪਾਏ ਤਿਨ ਪਾਇਆ ਜੋ ਦਾਸ ਬਣੇ ਧਨਵਾਨ ਕਿਸ ਦਾਸ ਪੂਜੀ ਪਰੈ ਐਸੀ ਜੂ ਨਾਨਕ ਰਾਮ ਦਾਸ ਜੀਵਨ ਮੁਕਤ ਸਹੁ ਕਹਾਵੈ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਅੰਮ੍ਰਿਤ ਤੈਸੀ ਵਿਖ ਕਾਟੀ ਤੈਸਾ ਰੰਗ ਤੈਸਾ ਰਾਜਾਨ ਨਾਨਕੋ ਪੁਰਖ ਕਹੀਏ ਜੀਵਨ ਮੁਕਤ ਜਿਤ ਕਰ ਰਾਖੇ ਤੈਸਾ ਤੂੰ ਨਾਮ ਪਾਵੇ ਸੋਈ।

किस पार सोई होग, अंतरिक्ष पारा

0: ਜੋਤਿਸ ਪਾਵੇ ਸੋਈ ਕਰਾਵਿਆ, ਜੋਤਿਸ ਪਾਵੇ ਸੋਈ ਕਰੇ, ਜੇ ਜਾਨ ਆਪਣ ਆਪ ਬਚੇ, ਨਿਮਕ ਨਿਮਚਾਰ ਤੁਮ ਜਾਵੇ, ਨਾਨ ਹੁਕਮ ਨਾਮ ਲਏ, ਪਾਰ ਬ੍ਰਹਮ ਗਰੀਬ ਨਿਵਾਜ, ਕਿਸ ਤਤਕਾਲ ਜਾ ਨਿਰ ਕਰਤਾਵੇ, ਕਾਕਾ ਲੇਖਾ ਨਗਨੇ ਜਗਦੀਸ, ਕੜ ਕੜ ਪੂਰਨ ਬ੍ਰਹਮ ਪ੍ਰਕਾਸ਼, ਨਾਨਕ ਜੀਵੇ ਦੇ ਕਬੜਾਈ, ਕਰਨ ਕਰਾਵਨ ਸਭ ਕੋ ਨਾਥ, ਜੋਤਿਸ ਪਾਵੇ ਸੋਈ ਸੁਖੀਓ, ਕਬੂ ਸੋ ਹਰ ਕਰਮ ਕਸੈ, ਕਬੂ ਅਕਾਸ ਪਿਆਰ, ਨਾਨਕ ਆਪਣਾ ਬਨਾਰ, ਕਬੂ ਸੋਏ ਰਹੇ ਦਿਨ ਰਾਤ, ਕਬੂ ਸਰਬ ਕੀ ਹੋ ਤਲਵਾਰ, ਕਬੂ ਪਿਖਾਰੀ ਨੀਚਾ ਰਾਜਾ, ਕਬੂ ਕਲਾ ਕਲਾ ਕਹਾ ਗਿਆ, ਦੁੱਖ ਸਾਧ ਨਾਲ ਸਾਧ, ਕਬੂ ਮੋਹਦਾਰੀ ਲਾਵੇ ਗਿਆਨ, ਕਬੂ ਸਿਧ ਸਾਧਕ ਮੁਖ ਗਿਆਨ, ਅਨੇਕ ਦੋਨ ਪਰਮੇ ਭਰਮੀਆਂ, ਜੋ ਪਰ ਪਾਵੇ ਤਵੇ ਬਚਾਵੇ, ਨਾਨਕ ਦੂਜਾ ਆਵ ਨਾ ਕੋਈ, ਉਸ ਸਥਾਨ ਤੇ ਪਹੁੰਚ ਨਾ ਆਵੇ, ਉਸ ਸਥਾਨ ਕਾ ਨਹੀਂ ਵਿਨਾਸ, ਸਦਾ ਬਸੇ ਪਰ ਬ੍ਰਹਮ ਕੈ ਸੰਗ, ਕਿਉਂ ਜੋਤੀ ਸੰਗ ਜੋਤ ਸਵਾਨਾ, ਨਿਤ ਗਾਏ ਗਵਨ ਪਾਏ ਉਸ ਨਾਮ, ਨਾਨਕ ਪ੍ਰਭ ਕੇ ਸਤ ਕੁਰਬਾਨ, ਸੁਖੀ ਬਸੇ ਮਸਕੀਨੀਆਂ, ਨਾਨਕ
1: ਜਿਸ ਕੇ ਅੰਤਰ ਰਾਜ ਵਿਮਾਨ, ਜੋ ਜਾਣੇ ਮੈਂ ਜੋ ਬਲਵੰਤ, ਆਪਸ ਕੋ ਕਰਮਵੰਤ ਕਹਾਵੇ, ਧਨ ਪੂਨ ਕਾ ਜੋ ਕਰੇ ਗੁਮਾਨ, ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਵਸਾਵੇ, ਤਨਵੰਤਾ ਹੋਏ ਕਰ ਕਿਰਪਾਵੇ, ਬਹੁ ਲਸਕਰ ਮਨ ਕੂਪਰ ਕਰਿਆਸ, ਸਭ ਤੇ ਆਪ ਜਾਣੇ ਬਲਵੰਤ, ਕਿਸੇ ਨਾ ਬਧੇ ਆਪ ਅਹੰਕਾਰੀ, ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ, ਕੋਟ ਕਰਮ ਕਰੇ ਹੋ ਧਾਰੇ, ਅਨਕ ਤਪਸਿਆ ਕਰੇ ਅਹੰਕਾਰ, ਅਨਕ ਜਤਨ ਕਰਾ ਤੁਮੀ ਦਰਵੈ, ਆਪਸ ਕੋ ਜੋ ਭਲਾ ਕਹਾਵੈ, ਸਰਬ ਕੀ ਰੇਂ ਜਾ ਕਾ ਮਨ ਹੋਏ, ਜਬ ਲਗ ਜਾਣੇ ਮੁਝਸੇ ਕਛ ਹੋਏ, ਜਬ ਇਹ ਜਾਣੇ ਮੈਂ ਕਿਛ ਕਰਤਾ, ਜਬ ਤਾਰੇ ਕੋ ਬੈਰੀ ਮੀਤ, ਜਬ ਲਗ ਮੋਹ ਮਗਨ ਸੰਗਮਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਸਹਿਸ ਖਟੇਲਾ ਕੋ ਉਤਾਵੈ, ਅਨਕ ਭੋਗ ਵਿਖਿਆ ਕੇ ਕਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਨਾਮ ਰੰਗ ਸਰਬ ਸੁਖ ਹੋਏ, ਕਰਨ ਕਰਾਵਨ ਆਪੇ ਆਪ, ਕਰਨ ਕਰਾਵਨ ਵਰਨੈ ਹਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਜੋ ਕਿਸਕੀ ਨੋ ਸੋ ਆਪਣੇ ਰੰਗ, ਬੂਜੈ ਦੇਖੈ ਕਰੇ ਵਿਵੇਕ, ਮਰੇ ਨਾ ਬਿਨਸੈ ਨਾ ਆਵੇ ਨਾ ਜਾਏ, ਆਪ ਉਪਦੇਸੈ ਸਮਝੈ ਆਪ, ਆਪ ਕੀਨੋ ਆਪਨ ਵਿਸਥਾਰ, ਉਸਦੇ ਬਿਨ ਕਹੋ ਕਿਛ ਹੋਏ, ਆਪਣੇ ਚਲਿਤ ਆਪ ਕਰਨੇ ਹਾਰ, ਮਨ ਮੈਂ ਆਪ ਮਨ ਆਪਣੇ ਮਾਹੇ, ਸਤ ਸਤ ਸਤ ਪ੍ਰਭ ਸਵਾਮੀ, ਸੱਚ ਸੱਚ

ਜੀਵਨ ਕੋ ਏਕ ਹੈ ਭਗਵਾਨ ਬਹੁ ਨ ਤਿਸਨਾ ਲਾਗੇ ਆਏ ਮਨ ਕੇ ਕਿਸਨ ਆਈ ਆਥ ਸਿਸਕਾ ਨਾਮ ਰੱਖ ਭਨ ਪ੍ਰੋਏ ਨਾਨਕ ਬਿਘਨ ਨਾ ਲਾਗੇ ਕੋਏ ਕਰ ਮਨ ਮੇ ਸੰਵਿਵਹਾਰ ਸਦਾ ਸੁਹੇਲਾ ਕਰ ਰਹੇ ਜੀਓ ਸਾਧ ਸੰਗ ਨਾਨਕ ਮਿਟੇ ਪਾਲ ਜਪੀਏ ਹਰ ਬਿੰਦ ਹਰ ਦਰਗੇ ਨਾਲ ਪੂਜਨ ਮਥਾ ਸਦਾ ਸਦਾ ਹਰ ਕੇ ਗੁਣ ਗਾਏ ਚੇਤਨ ਮੰਤ ਗਰੀ ਅਨੁਸਾਰ ਸਦਾ ਸਦਾ ਜਾਣੋ ਤੇ ਸੁਖੀ ਇਤ ਉਤਰੀ ਉਹ ਸੋ ਜੀ ਜਾਣੇ ਨਾਨਕ ਤਿਨੇ ਨਿਰੰਜਨ ਜਾਣਿਆ ਤਿਸਕੀ ਜਾਣੋ ਤਿਸਨਾ ਬੁਝੇ ਸਭ ਲੋਕ ਤੇ ਹੋ ਅਰਜਨ ਰਹਿਤ ਗ੍ਰਸਤ ਮੈਂ ਸੋਈ ਨਿਰਵਾਨ ਤਿਸਕੀ ਕਟੀਏ ਜਮਕੀ ਫਾਸਾ ਨਾਨਕ ਤਿਸੇ ਨਾ ਲਾਗੇ ਦੂਤ ਸੋ ਸੰਤ ਸੁਹਿਲਾ ਨਹੀਂ ਬੁਲਾਵੈ ਸੋ ਸੇਵਕੋ ਕਿਸਤੇ

ਨਾਨਕ ਸੋ ਸੁਖਮ ਸੋਈ ਅਸਤੂਲ ਆਪਣ ਚਰਿਤ ਆਪ ਹੀ ਕਰੇ ਆਗਿਆਕਾਰੀ ਧਾਰੀ ਸਭ ਸਿਸ਼ਟ ਅਨਿਕ ਜੁਗ ਚ ਰਚਤਾਪ ਥਾਪ ਤਰਨ ਤਾਰ ਰਹੋ ਬ੍ਰਹਮੰਡ ਆਪ ਜਪਾਏ ਤਾਂ ਨਾਨਕ ਜਾਪ।

ਕਿਰਪਾ ਕਰੇ ਬਰਪਾ ਗਏ ਨਾਨਕ ਗੁਰ ਕੋ ਉਤਮ ਕਰਮਾਨ ਸਦਾ ਸਦਾ ਵਸੇ ਹਰ ਸੰਗ ਕਰਨੇ ਹਾਰ ਪਛਾਣੇ ਸੋਏ ਜੈਸਾ ਸਾ ਤੈਸਾ ਦਿਸਾਨਾ।

ਗੁਰਦਰਸ਼ਨ ਦੇਖ ਮਨ ਹੋਏ ਵਿਲਾਸ ਤੋ ਸਾਧੂ ਸੰਗ ਜੋ ਪ੍ਰਗਟਾਵਿਆ ਨਾਨਕੀ ਹਰ ਲੋਚਾ ਪੂਰ ਪੂਰ ਲਿਖੇ ਕਾ ਲਿਖਿਆ ਪਾਈਐ ਅਵਰ ਤਿਆਗ ਕਿਥੇ ਚਾਰ ਲਪਟੇ ਹੋ ਰਸ ਰੂਪੀ ਪਤੰਗ ਨਾਨਕ ਪਾਤਸ਼ਾਹ ਕੀ ਕਰ ਜਾਏ ਰਾਮ ਨਾਮ ਸੰਤਨ ਕਰ ਪਾਇਆ ਰਾਮ ਨਾਮ ਹਿਰਦੇ ਨੇ ਤੋਲ ਅਵਰ ਤਿਆਗ ਵਿਖਿਆ ਜੰਜਾਲ ਮੁਖ ਉਜਰ ਹਰ ਦਰ ਗਏ ਸੋਏ ਨਾਨਕ ਤਾਂ ਕੇ ਸਦ ਬਲਿਹਾਰੇ ਅਤ ਸਾਧ ਕੋ ਆਪਣਾ ਜੀਓ ਸਾਧੂ ਪਰ ਜਾਈਏ ਕੁਰਬਾਨ ਸਾਧ ਸੰਗ ਹਰ ਕੀਰਤਨ ਗਾਈਏ ਹਰ ਗੁਣ ਗਾਏ ਅਮਰ ਤਪਸਾ ਕੇ ਸਰ ਸੂਤ ਨਾਨਕ ਤੈ ਪਾਇਆ ਭੁੱਖੇ ਕੋ ਦੇਵਤ ਦਾਰ ਪੂਰਬ ਲਿਖ ਗਾ ਲੈਣਾ ਪਾਏ ਜਿਸਵੇਂ ਦੂਸਰ ਹੋਆ ਨਾ ਹੋਵ ਸਭ ਤੇ ਉਸਨੇ ਮਲ ਹੀ ਕਰਨੀ ਨਾਨਕ ਸੋ ਤਨ ਨਿਰਬਲ ਥੀਆ ਕਿਸ ਜਨ ਆਵੇ ਆ ਪ੍ਰਚੀਤ ਰਾਖੇ ਹਿਰਦੇ ਕੋਏ ਸਚ ਹਿਰਦੇ ਸਤਮੁਖ ਕਹਿਤ ਸਚ ਵਰਤੇ ਸਾਚਾ ਪਾਸਾਰ ਬ੍ਰਹਮ ਜੀ।

ਨਾਨਕ ਕੀ ਤੂੰ ਪ੍ਰੀਤ ਤਿਆਗ ਸਰਬ ਨਿਰੰਤਰ ਏਕੋ ਸੋਏ ਗਹਿਰ ਗੰਭੀਰ ਕਲੀ ਸਜਾਨਾ ਕਿਰਪਾ ਨਿਦਾਨ ਜਹਾਲ ਬਖਸ਼ਿੰਦ ਨਾਨਕ ਕੈ ਮਨ ਇਹ ਅਨਰਾਉ ਜੋ ਕੁਛ ਵਾਇਆ ਸੋ ਹੋਈ ਹੋਗ ਸਿਸਕਾ ਮੰਤ ਨਾ ਜਾਣੇ ਹੋਰ ਸਰਬ ਥੋਕ ਸੁਣੀਏ ਕਰ ਤਾਕੈ ਤਪ ਮੈਂ ਤਬਿਸਤਰ ਗ੍ਰਸਤ ਮੈਂ ਭੋਗੀ ਨਾਨਕ ਪੁਰਤਾ ਕਿਨੇ ਅੰਤ ਨਾ ਪਾਇਆ ਸਗਲ ਦੇਵ ਹਾਰੇ ਵਗਾਏ ਸਗਲ ਪ੍ਰੋਹੀ ਆਪਣੇ ਸੂਤ ਜਨ ਦਾਸ ਨਾਮ ਧਿਆਵੇ ਹੋਏ ਜਨਮ ਮਰੇ ਫਿਰ ਆਵੇ ਜਾਏ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਪਿੰਗ ਕਰੇ ਇੱਕ ਰੰਗ ਪ੍ਰਭ ਵਿਨਾਸੀ ਏਕ ਅੰਕਾਰ ਪੂਰ ਰਹੋ ਪੂਰ ਸਭਾਏ ਆਪਣੀ ਕੀਮਤ ਆਪੇ ਪਾਏ ਜਪ ਜਪ ਜੀਵੇ ਨਾਨਕ ਨਾਮ ਨਾਮ ਕੇ ਤਾਰੇ ਖਨ ਬ੍ਰਹਿਮੰਡ ਨਾਮ ਕੇ ਤਾਰੇ ਸੁਨ ਗਿਆਨ ਧਿਆਨ ਨਾਮ ਕੇ ਤਾਰੇ ਸਗਲ ਕਾਰ ਨਾਨਕ ਚੌਥੇ ਪਦ ਨੇ ਸੋ ਜਨਗਤ ਪਾਏ ਪੁਰਖ ਸੰਤ ਕੇਵਲ ਪ੍ਰਧਾਨ ਸਤ ਪੁਰਖ ਸਭ ਆਏ ਸਮਾਣੀ ਮੂਲ ਸਤ ਸਤ ਉਤਪਤ ਜਿਸੇ ਬੁਝਾਏ ਤਿਸੇ ਸਭ ਭਲੀ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਤੇ ਜਨ ਜਾ ਕੇ ਰਹੇ ਪਰਵੇਸ਼ ਨਾਮ ਜਪਤਾ ਕੀ ਗਤ ਹੋਏ ਆਪੇ ਜਾਣੇ ਆਪਣੀ ਮਿਤਗਤ ਕਰਤ ਵਿਚਾਰ ਨਾਨਕ ਦੁਤਿ ਪਾਵੇ ਸੋ ਵਰਤੀਆ ਜਿਨ ਬੂਝਿਆ ਕਿਸਾਇਆ ਸਵਾਦ ਗੁਰ ਕੇ ਬਚਨ ਪਧਾਰ ਪਲਾਇਆ ਜਾ ਕੇ ਸੰਗ ਕਰੇ ਸੰਸਾਰ ਜਨ ਕੇ ਸੰਗ ਇਹ ਕਲੀ

Sutta Dasta Sati Dasta Sunta Nanaka Sata Sata Pravasoni Karnakravati Murushanya Tata Gyanthi Saman Parvataya Jiste Upajati Sumaya Samana Tako Pindu Akhenda Jai Narayana Mile Narayana Teta Thakur ka seva sada pujari Thakur ke seva ke nirmal reet Prabh ka seva naam ke rang Seva ki rakhe narankara Nanako seva ka sa sa samare Apne seva ki sat rakhe Apne seva ko naam japai Taki karmit ko ina lakhe प्रभु के सेवक ऊंचे ऊंचे नानक को सेवक सिर उठाया पसम करे लस्कर को लाके ताको राख दे कर हाथ तिथे कित तिथे जात सर्व जिया का राखा सोए जब नानक प्रभु लख बणानी पी अमृत एव मंत्र प्रपिय ਤਿਸਕਿਚ ਅਵਰ ਨਾ ਹੀ ਦਿਸ਼ਾਇਆ ਨਾਮੋ ਸੁਭ ਹਰ ਨਾਮ ਕਾ ਹੰਦ ਮੰਤ ਕਉ ਨਾਨਕ ਜਨ ਕੇ ਸਭ ਕਾਮ ਪ੍ਰਭ ਆਪਣੇ ਜਨ ਕੀ ਨੀਦਾਤ ਪ੍ਰਭ ਆਪਣੇ ਸੁਖ ਰਹੇ ਸਮਾਏ ਪ੍ਰਭ ਆਪਣੇ ਕਾ ਹੁਕਮ ਬਛਾਣੇ ਤਿਸਕਾ ਗੋ ਕਉ ਨਾਨਕ ਸੀ ਜਨ ਪੂਰੇ ਮੰਤਨ ਆਪਣਾ ਦਿਨ ਦੇਵਨ ਸੁਜਨ ਸੁਰਮ ਥੋ ਕਾ ਦਾਤਾ ਜਿਸਕੇ ਦਰ ਸਭ ਪਾਪ ਮਿਟਾਵੈ ਤਿਸ ਜਨ ਕੀ ਤੂੰ ਸੇਵਾ ਲਾਗ ਜਾਣਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਤ ਪੈਰਾ ਸਤਿਗੁਰ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸਕੇ ਸੰਗ ਸਿਧੂਦਰੇ ਨਾਨਕ ਹਰ ਗੁਣ ਗਾਉ ਸੇਵਕ ਕੋ ਖੁਦਾ ਗਿਆਨ ਗੁਰਬਚਨੇ ਹਰ ਨਾਮ ਉਚਾਰਿਆ ਗੁਰ ਕਾ ਸਿੱਖ ਵਿਕਾਰ ਦਿਹਾਤਿਆ ਗੁਰ ਕਾ ਸਿੱਖ ਵਡ ਭਾਗੀ ਹੈ ਨਾਨਕ ਸਤਿਗੁਰ ਸਿੱਖ ਕੋ ਜੀ ਨਾ ਸਮਾਰਿਆ ਗੁਰ ਕੀ ਆਗਿਆ ਮਨ ਐਸਾ ਹੈ ਹਰ ਹਰ ਨਾਮ ਦੇ ਸਦਾ ਜਾਵੇ ਤੇ ਸੇਵਕੇ ਕਾਰਜ ਰਾਸ ਕਿਸ ਕੋ ਹੋਟ ਪ੍ਰਾਪਤ ਸੋਹਣਾ ਸੋ ਸੋਹਣ ਸੋ ਸੇਵਕ ਗੁਰ ਕੀ ਮਤ ਲੈ ਸੋ ਸੇਵਕ ਪਰਮੇਸ਼ਰ ਦੀ ਗਤ ਜਾਣੇ ਅਨੇਕ ਵਾਰ ਗੁਰ ਕੋ ਬਲ ਜਾਓ ਆਠ ਪੈਰ ਪਾਰ ਬ੍ਰਹਮ ਗਰਾਤਾ ਏਕੇ ਆਪ ਨਹੀਂ ਕਰ ਪਰਮ ਨਾਨਕ ਐਸਾ ਗੁਰਵਟ ਭਾਗੀ ਪਾਈਐ ਫਸਲ ਚਰਨ ਕਦ ਨਿਰਮਲ ਰੀਤ ਪਾਰ ਬ੍ਰਹਮ ਕੀ ਦਰਗੇ ਗਵੇ ਮੰਤ ਸੰਤੋਖ ਆਦਮ ਪਤਿਆਨੇ ਅੰਮ੍ਰਿਤ ਸਰੂਪ ਪੇਕੇ ਹੋਏ ਸੰਤ ਨਾਨਕ ਜਿਸ ਪਾਵੇ ਤਿਸ ਰਹੇ ਮਿਲਾਏ ਸਤਿਪੁਰਖ ਪੂਰਨ ਵਿਵੇਕ ਅਗਮ ਅਗੋਚਰ ਪਰਮ ਨਿਰਵਾਣੀ ਤਾਂ ਕੀ ਕੀਮਤ ਕਿਨੇ ਨਾ ਪਾਈ ਚਰਨ ਕਮਲ ਹੀ ਉਹਨੇ ਸਿਮਰੇ ਐਸਾ ਪ੍ਰਭ ਜਪਣੇ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਜਾ ਕੇ ਮਨ ਪ੍ਰਗਟੇ ਗੁਰਦਾਸ ਸਚ ਉਪਦੇਸ਼ ਸੇਵਕ ਕੋ ਦੇ ਮਨ ਮੈਂ ਰਾਖੇ ਹਰ ਹਰੇਕ ਨਾਨਕ ਪਰਮੋ ਦੁਖਤਾ ਤੇ ਨਾਸੇ ਅਨੰਦ ਪਿਆ ਦੁਖ ਨਾ ਤੇ ਪਾਈ ਸਾਧੂ ਕੋ ਪੂਰਨ ਉਪਦੇਸੇ ਸਗਲ ਪਿਆਰ ਮਨ ਤੇ ਕਹਿਣ ਸੇ ਸਾਧ ਸੰਗ ਜਪ ਨਾ ਮੁਰਾਰੀ ਸੁਣ ਨਾਨਕ ਹਰ ਹਰ ਦਾ ਸਰਵਣ ਕਰਾਤਾਰ ਸਗਲ ਦੀ ਹੋਈ ਸਰਵ ਨਿਰੰਤਰ ਏਕੋ ਸੋਏ

0: ਵਿਦਮਾਹਿ ਉਦਾਰ ਦ੍ਰਿੜਗੜ ਗੋਬਿੰਦ ਨਾਮ ਹਰਵਥ ਸੰਤ ਮਹਾਂ ਨਿਰਮਲ ਮੰਤ ਸਰਵ ਰੋਗ ਨਾਮ ਜਾਹਿ ਸੋ ਤਨ ਹਰਿ ਸੇਵਾ ਕੇ ਪਾਵੈ ਸੋ ਸੁਖ ਸਾਧੂ ਸੰਤ ਗ੍ਰੰਥ ਸਾਸੋ ਬਾਪਾ ਜੀ ਹਰਿ ਕੀ
1: ਰੋਗ ਮਿਟਿਆ ਰਬ ਦਲਾਏ
0: ਜਪ ਨਾਨਕ ਕਰਦੇ ਕਰਮਾਨ ਜੈ ਜਿਸ ਤਾਵਤ ਆਵੇ ਆਏ ਜਾ ਕੇ ਹਿਰਦੇ ਵਸੇ ਹਸੋਏ ਸਿਮਰ ਸਿਮਰ ਸਦਾ ਸਿਰ ਪਾਉ ਭਗਤ ਪਾਏ ਆਤਮ ਪ੍ਰਕਾਸ ਕੋ ਨਾਨਕ ਆਦਿ ਜਗਵਾਸੀ ਜਨਮ ਮਰੇ ਸੋ ਕਾਤੋ ਪਾਤਾ ਆਪ ਤਿਆਗ ਸਰਨ ਗੁਰੇਵ ਹਰ ਹਰ ਸਿਮਰ ਪ੍ਰਾਣ ਨਾਰ
1: ਸਿਮਰ ਸਾਥ ਫੇਰ ਵਿਚਾਰੇ ਮਨ ਵੰਚਿਤ ਨਾਨਕ ਫਲ ਪਾਏ
0: ਤੂੰ ਕਿਆ ਲਪਟਾ ਰਹੇ ਮੂਰਖ ਮਨਾ ਇੰਤੇ ਕਹੋ ਕਹੋ ਕਸਨਾ ਇੰਤੇ ਕਹੋ ਕਹੋ ਸਤਾਰ ਝੂਠਾ ਨਾਮ ਝੂਠ ਪਸਾਰੀ ਨਾਮ ਵਿਸਾਰ ਨਾਨਕ ਪਛਾਣਾ ਭਗਤ ਵੀ ਨਾ ਬੋਲ ਰੂਪੇ ਸਿਆਣੇ ਨਿਰਮਲ ਹੋਏ ਤੁਮਾਰੋ ਜੀ ਜਨ ਜਨ ਕੇ ਕਿਰ ਵਿੱਚ ਜਾਏ ਸੁਣ ਚਾਨ ਕਾ ਮਤਵਾ
1: ਸਹਿ ਸਵਾਇ ਨਾਨਕ ਮਤਵਾ
0: ਕਿਸ ਜਾਇ ਹੋਮੇ ਵਿਖੈਲ ਸਾਸ ਗ੍ਰਾਸ ਹਰ ਨਾਮ ਸਮਾਲ ਸਾਸ ਸੰਪਾਵੋ ਸਤਨਾ ਇਹਾਂ ਸੁਧਰ ਗਏ ਨਕਾਰ ਕੌ ਨਾਨਕ ਜਾ ਕੇ ਅਸਤਕ ਵੇਖ ਏਕ ਸਿਮਰ ਏਕੋ ਬਨਵਾਹੁ
2: ਮਨ ਤਨ ਜਾਮੇ ਏਕੋ ਮਾਤਾ

ਕਿਰਪਾ ਦੇ ਹੋ ਹਰ ਨਾਮ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਾਥ ਸਾਥ ਪ੍ਰਭ ਤੋਂ ਮੇਰੇ ਤੇ ਆਵੋ ਨਾਨਕ ਮਾਂਗੇ ਨਾਮ ਪਰਸ ਪਾਵੇ ਬਿੰਦਾ ਕੋਏ ਪੂਰਨ ਪੁਰਖ ਨਹੀਂ ਦੋਨਾਂ ਨੇ ਉਪਜੇ ਚਾਉ ਸਾਧ ਕੈ ਸੰਗ ਅੰਤਰ ਪ੍ਰਕਾਸ਼ ਕਣ ਜਿੰਦਗੀ ਬਾਗ ਨਾਨਕ ਨਾਮ ਜਪੇ ਸਤਿਗੁਰ ਤੇ ਨਿਰਮਲ ਮਤ ਲਈ ਸਦਾ ਨਿਹਾਲ ਜਨਮ ਮਰਨ ਦੁਖ ਕਮ ਗਿਆ ਰਬ ਰਿਆ ਸਤਸੰਗ ਜੂਰੀ ਨਾਨਕ ਭਗਤੀ ਨਾਮ ਸਮਾਏ ਸੋਖੂ ਬਿਸਰੇ ਜੇ ਕੀ ਆ ਜਾਣੇ ਸੋਖੂ ਬਿਸਰੇ ਜੇ ਜੀਵਨ ਜੀਆ ਗੁਰਪ੍ਰਸਾਦ ਕੋ ਬਿਲਾ ਰਾਖੇ ਜਨਮ ਜਨਮ ਕਾ ਟੂਟਾ ਗਾਂਡ ਹੈ ਪ੍ਰਭ ਆਪਣਾ ਨਾਮ ਜਨ ਆਇਆ ਹਰ ਤਿਆਗ ਜਪੋ ਹਰ ਨਾਮ ਆਪ ਜਪੋ ਅਭਰੈ ਨਾਮ ਜਪਾਵੋ ਬਿਨ ਭਗਤੀ ਤਨ ਹੋ ਸੀ ਚਾਰ ਬੂੜ ਚਾਰ ਪਾਇ ਵਿਸਰਾਮ ਨਾਨਕ ਨਾਮ ਜਪੋ ਗੁਣਤਾਸ ਮੰਤਨ ਅੰਤਰ ਨਹੀਂ ਸੁਆਗ ਮਨ ਵਿਖੇ ਸਾਚ ਰੰਗ ਲੀਲਾ ਕੋ ਭਾਵੇ ਸੰਗ ਗੁਰਪ੍ਰਸਾਦ ਨਾਮ ਜਪ ਲਿਆ ਨਾਨਕ ਰਿਹਾ ਸਭ ਸਮਾਏ ਭਗਤ ਬਚਨ ਸਦਾ ਕਿਰਪਾਲ ਸਗਲ ਕਰਾ ਕਰ ਕਿਰਪਾਲ ਭਗਤ ਜਨਾ ਕੇ ਪ੍ਰਾਣ ਨਾਰ ਭਗਤ ਪਾਏ ਨਾਵੇ ਮਨ ਹੀਤ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਹਰਕੇ ਨਾਮ ਕੀ ਕਥਾ ਮਨ ਪਾਈ ਰਸਨਾ ਜਪਤੀ ਹਰ ਹਰ ਨੀਤ ਹਿਰਦੇ ਬਸੇ ਪੂਰ

ਆਪੋ ਤਬ ਕਹਿਤੇ ਹੋਤਾ ਤਬ ਐਰ ਬ੍ਰੁਤ ਸੰਗ ਮਾਤ ਤਬ ਹਰ ਕੋ ਕੋ ਹੋਤਾ ਨਾਨਕ ਕਰਨੇ ਹਾਂ ਨਾ ਦੂਜਾ ਤਬ ਬੰਦ ਮੁਕਤ ਕੋ ਕਿਸ ਕੋ ਬਣੂ ਤਬ ਨਰਕ ਸੁਰ ਕਹੋ ਕੌਣ ਉਤਾਰ ਤਬ ਸਿਵ ਸਕਲ ਕਹੋ ਕਿਸ ਪਾਏ ਤਬ ਕਬ ਨਰਕ ਡਰੇ ਨਾਨਕ ਹਾਂ ਕੋ ਲੰਗ ਪਾਰ ਤਹਿ ਜਨਮ ਮਰਨ ਕਾ ਵਿਨਾਸ਼ ਤਬ ਤਰਾਸ ਤਰਾਸ ਕੋ ਕਿਸ ਹੋਏ ਤਬ ਚਿਤ ਕਰ ਕੇ ਤੁ ਕਿਸ ਕੁਛ ਪ੍ਰੇਸ਼ਾ ਤਬ ਕੌਣ ਸੁਖੇ ਕੌਣ ਵਿਦਨਾ ਬਾਦੇ ਨਾਨਕ ਆਪ ਤੁ ਆਪ ਹੀ ਪਰਜਾ ਤੈ ਬਿਨ ਐਲ ਕਉ ਕੈ ਤੋਤਾ ਤੈ ਕੌਣ ਕੋ ਮਾਨ ਕੋ ਅਨੁਮਾਨ ਤੈ ਚੰਦ ਸ਼ਿਵ ਲਗਤ ਕੋ ਈਸ ਤਾਂ ਕਿਸੇ ਕੂਕ ਕਮਲ ਚਕਾਵੇ ਨਾਨਕ ਕਰਤੇ ਕਾ ਨਾਹੀ ਸੁਮਾਰ ਤਬ ਕਬਨ ਮਾਏ ਬਾਪ ਨਿਤ ਸੁਤ ਪਾਈ ਤੈ ਵੇਦ ਕਤੇ ਕਹਾ ਕੋ ਚੀਨ ਤਉ ਸਗਾ ਸਗਾ ਕੌਣ ਠਾਕੁਰ ਕੌਣ ਕਰੋ ਤੇਰਾ ਨਾਨਕ ਆਪਣੀ ਪਰਚਾਨੋ ਆਪ ਵਿਸਾਰਕਾਵਚ ਹੋਮੇ ਮੋਹ ਭਰਮ ਵਪਾਰ ਅਨੇਕ ਪ੍ਰਕਾਰ ਕੀ ਉਹ ਵਿਖਿਆਨ ਖੇਲ ਸੰਕੋਚੇ ਗੋ ਨਾਨਕ ਕੀਤੇ ਜੈ ਪਸਰੇ ਪਸਾ ਸਤ ਪ੍ਰਤਾਪ ਉਨਕੀ ਸੋਭਾ ਉਮਾ ਬਣੀ ਆਪੇ ਰਸੋ ਬੰਦੇ ਜੋਗ ਜਿਸ ਪਾਵੇ ਤਾਂ ਵੇ ਲਿਖਿਆ

ਉਪਰ ਹੋਵਨ ਕਿਰਪਾਲ ਆਪਣੇ ਆਪਣੇ ਹਰਿ ਵਿਆਪ ਦੁਧ ਰਚਿਓ ਸੋ ਤਿਥੇ ਤਿਆਗ ਭਗਤ ਕਰੇ ਸਤੇ ਗੁਣ ਗਾਏ ਕਰਨ ਹਰਿ ਨਾਨਕ ਜਾਣਿਆ ਤਿਸ ਕੀ ਆਸਨਾ ਵੇਚੀ ਜਾਏ ਹੁਕਮ ਬੂਝ ਕਰਮ ਪਦ ਪਾਈ ਜਾ ਕੇ ਮਨ ਬਸਿਆ ਨਿਰੰਕਾਰ ਇਹਦੇ

ਦਰਸ਼ਨ ਤੇ ਕਰੋ ਦ੍ਰਿਸ਼ਟ ਸਫਲ ਦਰਸ਼ਨ ਅੰਦਰ ਹਰ ਰੂਪ ਅੰਤਰ ਜਾਮੀ।

ਹਰਿ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪਰਦਾਸ ਨਾ ਪ੍ਰਭੂ ਕਾ ਲਾਗਾ ਮੀਠਾ ਨਾਨਕ ਰੰਗ ਨਾਨਾ ਦ੍ਰਿਸ਼ਟਾਂ ਦੇਹੀ ਮੈਂ ਇਸ ਕਾ ਵਿਸਰਾਮ ਨਾਨਕ ਜਨ ਕੋ ਜੀ ਪਾਏ ਖੜ ਖੜ ਪਿਆ ਪ੍ਰਿਆ ਭਗਵੰਤ ਸਰਵ ਲੋਕ ਪੂਰਨ ਪ੍ਰਤਪਾਲ ਜੈਸੀ ਆਗਿਆ ਤੈਸਾ ਕਰਮ ਚਾਰ ਸੰਤ ਗਏ ਜਿਸੇ ਸਮਾਏ ਗੁਰ ਪ੍ਰਸਾਦ ਨਾਨਕ ਪਾਉ ਸਸੀ ਸੂਰ ਨਖਤਰ ਮੈਕ ਆਪ ਡੋਲ ਨਾ ਕਬੂਲ ਡੋਲੇ ਬੋਲ

ਸੰਤ ਜਨਾਖੇ ਹਿਤੇ ਸਭ ਧਰਮ ਸਰਵਿਆਪੀ ਰਾਮ ਸੰਗਰਚਨ ਸਤਿਪੁਰ ਸਾਧੂ ਸਭ ਕਹਿਤ ਕਰਨ ਕਰਾਵਨ ਹਰ ਪ੍ਰਭ ਜਾਣੇ ਨਾਨਕ ਦਰਸ਼ਨ ਦੇਖ ਸਭ ਮੋਹੀ ਜਿਸ ਪਾਵੇ ਤਾ ਇਕ ਅਹੰਕਾਰ ਜਿਸ ਪਾਵੇ ਤੁਸ ਲਏ ਮਿਲਾਏ ਆਪੇ ਆਪ ਆਪ ਭਰਪੂਰ ਨਾਨਕ ਜਨ ਆਪ ਬੁਝਾਏ ਸਰਵਨੈ ਆਪ ਵੇਖਣਹਾਰਾ ਦਾਪਨ ਦਸਿਆ ਪੀ ਸੁਣਾ ਆਗਿਆਕਾਰੀ ਕੀ ਨੀ ਮਾਇਆ ਜਿਸ ਪਾਣਾ ਸੁਆਪੀ ਕਹੇ ਨਾਨਕ ਜਾ ਪਾਵੇ ਤਾ ਲਏ ਸਮਾਏ ਹੋਰੇ ਕੋ ਬਿਨੇ ਕਛ ਬੁਰਾ ਆਪੇ ਜਾਣੇ ਆਪਣੇ ਜੀ ਕੀ ਓਤ ਪੁਰ ਆਪਣ ਸੰਗਰਾਜ ਦੂਸਰ ਹੋਏ ਤਾ ਹੋ ਜੀ ਪਾਏ ਗੁਰਤਾਤਮਾ ਜੋ ਜਾਣ ਆਪ ਮਿਲਾਏ ਲੈ ਪ੍ਰਭ ਸੋਏ ਜੀਵਨ ਮੁਕਤ ਸਿਰੇ ਭਗਵਾਨ ਜਿਸ ਪ੍ਰਸਾਦ ਸਭ ਜਨ ਕੇ ਸੰਗ

ਦਾ ਖਾਲਸਾ ਵਾਹਿਗੁਰੂ ਜੀ ਕੀ। ਗੁਰਦੇਵ ਸਾਨ ਸਤਿ ਮੂਰਤ ਗੁਰਦੇਵ ਪਾਰਸ਼ ਪਰੰਪਰਾ ਗੁਰਦੇਵ ਕਰਤਾ ਸਭ ਪਾਪ ਕਰਤਾ ਗੁਰਦੇਵ ਪਤਿਤ ਪਵਿੱਤਰਾ ਗੁਰਦੇਵ ਸੰਗਤ ਪ੍ਰਭ।

0: ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਾਮ ਕੀ ਬਾਰ ਰਾਏ ਬਲਵੰਤ ਤਥਾ ਸਤੇ ਡੂਮਾ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਨੌ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਕੀ ਹੁੰਦਾ।

ਕਰੇ ਜੀ ਗੁਰ ਫਰਮਾਇਆ ਸਿਲਜੋ ਗਲੋਨੀ ਚਟੀਐ ਖਰਚੇ ਰੱਚੇ ਰਸਲਮ ਦੀ ਆਮਿਆਂ ਦੀ ਖੈਲ ਬੱਟੀਐ ਤੂੰ ਜਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕਨਮ ਰੱਟੀਐ ਜਿਨ ਆਖੀ ਸੋਈ

ਗੁਰੰਗਦ ਦੀ ਦੋਹੀ ਗੁਰੀ ਸੰਕਟ ਤੇ ਬੰਦ ਬਹਾਲੀ ਦਰ ਸੇਵੇ ਉਮਤ ਖੜੀ ਮਸਕਲੇ ਹੋਏ ਜੰਗਾਲੀ ਬਲਵੰਤ ਜੀਵੀ ਨੇਕ ਜਨ ਚੁਣੌਤੀ ਸੋਪ ਜਵਾਲੀ ਗੁਰਸਿੱਖਾਂ ਕੇ ਮੁਖ ਉਜਲੇ ਮਨ ਉਚੀਏ ਪਰਾਲੀ ਮਾਤਾ ਖੀਵੀ ਸੋ ਸੋਏ ਦਿਨ ਗੋਏ ਉਠਾਲੀ ਸੋਏ ਸੋਏ ਦਿਨ ਗੋਏ ਉਠਾਲੀ ਨਾਨਕ ਈਸ਼ਰ ਜਗਨਨਾਥ ਉਚਹਦੀ ਵੈਣ ਵਿਖਿਓਨ ਚੌਥੇ ਰਤਨ ਨਿਕਾਲਿਆ ਕਰ ਆਵਾ ਗੌਣ ਚਿਲਕਿਓਨ ਲੈਣੇ ਤਰਨ ਛਤਰ ਸਿਰ ਅਸਮਾਨ ਖਿਆਰਾ ਸਿਕਿਓਨ ਸਿੱਖਾਂ ਪੁੱਤਰਾਂ ਕੋਪ ਕੇ ਸਭ ਉਪਤ ਵੇਖੋ ਦੀ ਕਿਉਣ ਦੋਸਤਾਂ ਲੈਣਾ ਟਿਕਾਉਣ ਜਾ ਸੁਰੋਣ ਪਹਿਣ ਫੇਰ ਵਸਾਇਆ ਫੇਰ ਵਾਣ ਸਤਿਗੁਰ ਖਡੂਰ ਲਭ ਬਿਹਾਣੇ ਮਾਨਸਾ ਜੋ ਬਾਣੀ ਬੂਰ ਜਿਤ ਸੁਹਾਥ ਲਭਈ ਤੋਹੋ ਠਹੂਰ ਨਿੰਦਾ ਤੇਰੀ ਜੋ ਕਰੇ ਸੋ ਵੰਜੇ ਚੂਰ ਫੇਰ ਵਸਾਇਆ ਫੇਰ ਵਾਣ ਸਤਿਗੁਰ ਖਡੂਰ ਫੇਰ ਪਿਓ ਦਾਦੇ ਦੇ ਵਿਆਹ ਪੋਤਾ ਪਰਵਾਨ ਜੇ ਸਮੁੰਦਰ ਰੋ ਲਿਆ ਕਰ ਮੇਰ ਮੈਦਾਨ ਕੋੜਾ ਕੀਤੋ ਸਹਿਜਾ ਜਤ ਪੀਓ ਪਾਲਾਨ ਘਰ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਪਾਨ ਨਿਤ ਸੋਈ ਤੇ

Tag, Guru.

Vahe Guru, Vahe Guru, Vahe Guru, Vahe Guru.

Why,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਆਪ ਕਿਰਪਾਲਤਾ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਅੱਜ ਦਾ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ, ਤਿਲੰਗ ਰਾਗ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਦੂਜੇ ਘਰ ਵਿੱਚ ਗਾਉਣ ਦਾ ਹੁਕਮ ਸਤਿਗੁਰੂ ਜੀ ਨੇ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 723 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ।

ਸੱਚ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸਾਹਿਬਾਂ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੇ ਜੇ ਸੋਚੀ ਲਖਵਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਏ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ

0: ਧਨ ਸੋਇ,
1: ਤਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗੁਰਮੁਖ ਨਾਦੁੰ ਗੁਰਮੁਖ ਵੇਦੁੰ ਗੁਰਮੁਖ ਰਹੇ ਅਸਮਾਈ, ਜਿਹੋ ਜਾਣਾ ਅੱਖਾਂ ਨਾਹੀ ਕਹਿਣਾ ਕਥ ਨਾ ਜਾਈ, ਕੀਰਤਨਾਵਾਂ ਜੀ ਤਿਸ ਭਾਵਾਂ ਵਿਨ ਭਾਣੇ ਕੇ ਨਾਈ ਕਰੀ, ਮਤ ਵਿੱਚ ਰਤਨ ਜਵਾ ਹਨੁਮਾਨਿਕ ਜੀ ਕੁਬਰ ਕੀ ਸਿੱਖ ਸੁਣੀ, ਜੇ ਦੁਚਾਰੇ ਆਰ ਜਾ ਹੋਰ ਦਸੋਣੀ ਹੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ, ਕੀਤਾ ਅੰਦਰ ਕੀਰਤ ਕਰ ਦੋਸੀ ਦੋਸਤ ਰੇ, ਕਿਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ, ਸੁਣੇ ਦੀਪ ਲੋ ਪਾਤਾਲ ਸੁਣੇ ਪੋਹ ਨ ਸਕੇ ਕਾਲ, ਸੁਣੇ ਈਸ਼ਰ ਬਰਮਾ ਇੰਦ ਸੁਣੇ ਮੁਕਸਾਲਾ ਹਨੁਮੰਦ, ਨਾਨਕ ਭਗਤ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ, ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ, ਸੁਣੇ ਤਰਾ ਗੁਣਾ ਕੀ ਗਾਹ ਸੁਣੇ ਸਿੱਖ ਪੀਰ ਪਾਤਸ਼ਾਹ, ਨਾਨਕ ਭਗਤ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ, ਕਾਗਜ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ, ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇ ਤੀ ਸੰਬੰਧ,

ਤਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚੇ ਸੋਹ ਹੈ ਦਰਰਾ ਜਾਨ ਪੰਚਾ ਕਾ ਗੁਰ ਏਕ ਧਿਆਨ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਥਾਪ ਰੱਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸਤੀ ਭਾਰਤ ਲੈ ਕਵਣ ਜੋਰ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲਖ ਦਰਿਆਓ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੈ ਉਦਾਸ।

ਧਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ। ਜੇਤਾ ਕੀਤਾ ਤੇਤਾ ਨਾਉ, ਵਿੰਡਾਵੈ ਨਾਹੀ ਕੋ ਥਾਉ। ਜੋਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾ।

ਕੇਤੇ ਬਿਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ। ਵੱਡਾ ਸਾਹਿਬ ਉੱਚਾ ਥਾਉ, ਉੱਚੀ ਉੱਪਰ ਉੱਚਾ ਨਾਉ। ਜਿਵੜੇ ਆਪ ਜਾਣਿਆ ਆਪ ਨਾਨਕ ਨਦਰੀ ਕਰਮੀ ਦਾਤ। ਇਤਰੀ ਮੰਗੇ ਦੁੱਧ ਅਪਾਰ, ਕੀਤਿਆ ਗਣਤ ਨਹੀਂ ਵਿਚਾਰ। ਕੀਤਿਆ ਦੁੱਖ ਭੁੱਖ ਸਦਮਾਰ, ਇਹ ਭੇਦਾ ਤਰੀ ਦਾ ਤਾਰ। ਜੇ ਕੋ ਖਾਇਕ ਆਖਣ ਪਾਏ, ਉਹ ਜਾਣੇ ਜਿੱਤੀਆਂ ਮੋਹ ਖਾਏ। ਜਿਸਨੂੰ ਬਖਸ਼ੇ ਸਿਫਤ ਸਾਹ ਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਆਵੇ ਮੁੱਲੇ ਜਾਹੇ, ਅਮੁੱਲ ਭਾਏ ਮੁੱਲਾ ਸਮਾਹੇ। ਅਮੁੱਲ ਬਖਸ਼ੀਸ, ਅਮੁੱਲ ਨਿਸ਼ਾਨ, ਅਮੁੱਲ ਕਰਮ, ਅਮੁੱਲ ਫੁਰਮਾਨ। ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਨ। ਆਖੇ ਈਸ਼ਰ, ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ। ਕੀਤੇ ਆਖੇ ਆਖਣ ਪਾਹੀ, ਕੀਤੇ ਕਹਿ ਕਹਿ ਉੱਠ ਉੱਠ ਜਾਹੇ। ਜਿਵੜ ਭਾਵੇ ਤਿਵੜ ਹੋਏ, ਨਾਨਕ ਜਾਣੇ ਸਾਚਾ ਸੋਏ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਕੀਤੇ ਰਾਗ ਪਰੀ ਸਿਉ ਕਹੀਨ, ਕੀਤੇ ਗਾਵਨ ਹਾਰੇ। ਗਾਵੇ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਗਾਵੇ ਇੰਦ ਇਦਾਸਨ ਬੈਠੇ, ਦੇਵਤਿਆਂ ਦਰਨਾਲੇ। ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ। ਗਾਵੇ ਮੋਹਨੀਆ ਮਨ ਮੋਹਨ, ਸੁਰਗਾ ਮੱਚ ਪਿਆਲੇ। ਗਾਵੇ ਜੋਤ ਮਹਾਬਲ ਸੂਰਾ, ਗਾਵੇ ਖਾਣੀ ਚਾਰੇ। ਸਹੀ ਤੁਦਰੋਂ ਗਾਵੇ ਜੋਤ ਭਾਵਨ, ਰੱਤੇ ਤੇਰੇ ਭਗਤ ਰਸਾਲੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਏ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ, ਜਿਨੂੰ ਪਾਈ। ਜੋਤਿਸ ਭਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾਏ। ਮੁੰਡਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ ਵਿਭੂਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ। ਉਤ ਗਿਆਨ ਦਾ ਭੰਡਾਰਨ, ਕਟ ਕਟ ਵਾਜੇ ਨਾਦ। ਸੰਯੋਗ ਵਿਯੋਗ ਦੁਇਕਾਰ ਚਲਾਵੇ, ਲਿਖੇ ਆਵੇ ਭਾਗ। ਏਕਾ ਮਾਈ ਜੁਗਤ ਵਿਆਹੇ, ਤਿੰਨ ਚੇਲੇ ਪਰਵਾਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਉ ਹੋਵੈ ਫੁਰਮਾਨ। ਆਦੇਸ ਸਹਿ ਆਦੇਸ, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਹਰ ਕਰ ਵੇਖੈ ਸਿਰਜਣ ਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਇੱਕ ਦੂਜੀ ਭਾਉ, ਲੱਖ ਹੋਹੇ ਲੱਖ ਹੋਵੇ ਲੱਖ ਵੀਸ। ਏ ਤਰਾਹਿ ਪਤ ਪਵੜੀਆ, ਚੜੀਐ ਹੋਏ ਇੱਕੀਸ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨਸੋਰ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਸ ਵਿੱਚ ਜੀ ਜੁਗਤ ਕੇ ਰੰਗ, ਤਿੰਨ ਕੇ ਨਾਮ ਅਨੇਕ ਅਨੰਤ। ਇੱਥੇ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨੀਸਾਨ। ਖੰਡ ਕਹਿ ਹੋ ਧਰਮ ਗਿਆਨ, ਖੰਡ ਕਾ ਆਖੋ ਕਰਮ। ਕੇਤੇ ਵਰਮੇ ਘਾੜਤ ਘੜੀਐ, ਰੂਪ ਰੰਗ ਕੇ ਵੇਸ। ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ। ਕੇਤੇ ਦੇਵਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ। ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ।
ਸਰਮਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪਾ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੂਰਾ ਸਿੱਧਾ ਕੀ ਸੁਧ।

ਉਮਰਨ ਠਾਕੀ ਜਾਹੀ ਜਿਨ ਕੈ ਰਾਮ ਸੈ ਮਨ ਮਾਹੇ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਜਤ ਪਾਹਾਰਾ ਧੀਰਤ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਅੜੀਏ ਸ਼ਬਦ ਸਚੀ ਟਕਸਾਲ ਜਿਨ ਕੋ

0: ਵਾਹਿਗੁਰੂ ਸਾਹਿਬ
1: ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮਸਤੇ ਨਮ

ਭੁਜੰਗ ਭਰਿਆ ਤੇ ਛੰਦਿਆ ਕਾਦੇ ਅਬਾਦੇ ਆਨੰਦੀ ਸਰੂਪੇ ਨਮਸਤੁੰਗ ਨਿਰਨਾਥੇ ਨਮਸਤੁੰਗ ਪਰਮਾਥੇ ਨਮਸਤੁੰਗ ਕਾਲੇ ਨਮਸਤੁੰਗ ਪਾਲੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਗਿਆਨੰ ਨਮੋ ਪਰਮ ਤਾਨੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਚਰਪਣ ਛੰਦ ਤੁਐ ਪ੍ਰਸਾਦਨ ਬ੍ਰਿਤ ਕਰਮੇ ਅਨਬ੍ਰਿਤ ਧਰਮੇ ਅਚਲ ਰਾਜੇ ਅਟਲ ਸਾਜੇ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਦੇਵੰ ਸਰਬੰ ਪੇਵੰ ਰੁਆਲ ਜਨ ਤੁਐ ਪ੍ਰਸਾਦ ਆਦ ਰੂਪਨਾਥ ਮੁਰਤ ਜੋਨ ਪੁਰਖ ਪਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਨਾਮ ਧਾਮ ਨਾ ਜਾਤ।

ਨਾਮ ਬਹੀਨ ਪੇ ਕਦ ਤਾਮ ਹੁਣ ਜਾਹੇ ਏਕ ਮੂਰਤ ਨੇਕ ਦਰਸ਼ਨ ਕੀਨ ਰੂਪ ਅਨੇਕ ਦੇਵ ਬੇਵ ਨਾ ਜਾਣੇ ਜੇ ਬੇ ਦੋਰ ਕਤੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਲੋਕ ਚਵਦੇ ਕੇ ਬਿਕੇ ਜਗ ਜਾਪੀ ਜੇ ਜਾਪ ਕਰਮ ਰੂਪ ਨੀਤ ਮੂਰਤ ਪੂਰਨ ਪੁਰਖ ਪਾਰ ਕਾਲਹੀਨ ਕਲਾ ਸੁਨ ਚੁਕਤ ਕਾਲ ਪੁਰਖ ਦੇਸ ਅੰਗ ਰਾਗ ਨਾ ਰੰਗ ਜਾਗ ਕੇ ਜਾਤ ਪਾਤ ਨਾ ਨਾਮ ਆਪ ਰੂਪ ਮੀਕ ਅਨੁਸਤ ਦੇਖ ਪੁਰਖ ਅਵਧੂਤ ਅੰਗ ਹੀਨ ਅਪੰਗ ਨਾਤ ਮੇਘ ਪੁਰਖ ਪਾਰ ਸਰਬ ਕੰਤਾ ਸਰਬ ਹੰਤਾ ਸਰਬ ਤੇ ਅਨਪੇਖ ਪਰਮ ਵੇਦ ਪੁਰਾਣ ਜਾ ਕੇ ਨੇਤ ਪਾਗਤ ਨਿਤ ਪ੍ਰਾਣ ਸ਼ਾਸਤਰ ਨਾ ਵਈ ਵੋਚਿਤ ਮਦਬਾਰ ਜਨ ਤੁਐ ਪ੍ਰਸਾਦ ਗੁਣਗਨ ਉਦਾਰ ਮਹਿਮਾ ਪਾਰ ਅਨਪੋ ਪ੍ਰਕਾਸ਼ ਨਿਜਨ ਨਾਸ ਰਾਜਨ ਰਾਜਪਾਨ ਅਨਪਾਨ

0: ਸਰਦਨ ਸੁਸੁ ਦਾਦਤ ਸਨ ਸਮੂਹ ਅਨੇਕ ਮਤੀ ਕੇ ਸ੍ਰੀ ਭਗਵਾਨ ਕੀ ਪਾਇ ਕਿਰਪਾ ਉਤੇ ਕ੍ਰਤੀ ਬਿਨ ਏਕ ਰਤੀ ਕੇ ਤੁਰੰਗ ਸੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ
1: ਨਿਵਾਰੇ
0: ਇਤੇ ਪੈ ਤੋ ਕਾਂ ਪੈ ਪੂਪਤ ਅੰਤ ਕੋ ਨੰਗ ਹੀ ਪਾਏ ਪਧਾਰੇ ਗੁੰਜਤ ਗੁਣ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ
1: ਹਜ਼ਾਰੇ
0: ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ

ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲਿਖਾ ਪਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹੱਲੇ ਨਾ ਹੱਲੇਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੋ ਏਕ ਦਿਵਈਆ ਜੀਵ ਜਿਤੇ ਜਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਭੇ ਅਵਲੋਕ ਛਪੇਂਗੇ ਕੋਟ ਜਨਾਨ ਗਜਾ ਦਿਕਦਾਨ ਅਨੇਕ ਸਵੰਬਰ ਸਾਜ ਭਰੇਂਗੇ ਜੇ ਨਰ ਸ੍ਰੀ ਪਤ ਕੇ ਪ੍ਰਸੰਨ ਹੈ ਪਗ ਤੇ ਨਰ ਫਿਰ ਨਾ ਦੇ ਤਰੇਂਗੇ ਕਹਾ ਜੋ ਦੋ ਰੋਚ ਮੁੰਦ ਕੇ ਬੈਠੇ ਹੋ ਪਤਾ

0: ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਦੀ ਚੌਪਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ। ਹਮਰੇ ਦੁਸ ਸਬੈ ਦੁਖਾਵੋ ਆਪ ਫਾਦੇ ਮੋਇ ਬਚਾਵੋ। ਮੋਰ ਛਾਨਿਸ਼ ਕਰਤੇ ਕਰੀਆ ਸਭ।

0: तब ते को आग तेरे नहीं आने
1: राम रही पुराण पुराण।

0: ਅਨੰਤ ਪਿਆ ਮਹਿਮਾਏ ਸਤਿਗੁਰ ਮੈਂ ਪਾਇਆ
1: ਸਤਿਗੁਰ ਦਾ ਪਾਇਆ ਸੇਵ ਸਿੱਧੀ ਮਨ ਵਜੀਆਂ ਵਧਾਈਆਂ
0: ਸਭ ਦਾ ਪਰਿਆ ਸਤਿ ਗਾ ਬਨਾਇਆ
1: ਸਭ ਦੋ ਤਾ ਗਾਉ ਹਰੀ ਕੇਰਾ ਮਨ ਚ ਨਹੀਂ ਵਸਾਇਆ
0: ਨਾਨਕ ਅਨੰਤ ਹੋਆ ਸਤਿਗੁਰ ਮੈਂ ਪਾਇਆ
1: ਏ ਮਨ ਮੇਰੇ ਆਤਿ ਸਦਾ ਰੋ ਹਰ ਨਾਲੇ
0: ਨਾਰੋ ਤਮ ਮੇਰੇ ਦੁਖ ਸਭ ਸਾਨਾ
1: ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ
0: ਸੋਮੇ ਸਵਾਮੀ ਸੁਖਿਓ ਮਨ ਵਸਾਰੇ
1: ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ
0: ਸਾਚੇ ਸਾਧ
1: ਕਰਤਾ ਤੇਰੇ ਸਚ ਸਹਿ ਜਿਸ ਦੇ ਸੋ ਪਾਵੇ
0: ਸਦਾ ਸਿਸ ਲਾ ਤੇ ਨਾਮ ਵਸਾਵੇ
1: ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਮੇਰੇ
0: ਸੱਚੇ ਸਾਧ ਕਿਆ ਨਹੀਂ ਕਰ ਤੇਰੇ
1: ਸੱਚਾ ਨਾਮ ਮੇਰਾ ਆਧਾਰ ਹੋ
0: ਸਮਦਾਰ ਬਿਨ ਜਿਨ ਲੁਕਾ ਸਕ ਗਵਾਇਆ
1: ਕਰਤਾਰ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ
0: ਮਾਨੀ ਤੇ ਨਮਾਨੀ ਲਵੇ ਬਾਜੋ ਕਿਆ ਕਰੇ ਵਿਚਾਰਿਆ ਅਨੰਦ ਅਨੰਦ ਸਭ ਕੋ ਕੇ ਅਨੰਦ ਗੁਰੂ ਤੇ ਜਾਣਿਆ
1: ਕਿਰਪਾ ਕਰੇ ਪਿਆਰਿਆ
0: ਕਰ ਕਿਰਪਾ ਕਿਰਵੇ ਕਟੇ ਗਿਆਨ ਅੰਜਨ ਸਾਰਿਆ
2: ਜਿੰਦਾ ਸਬਦ ਸੱਚੇ ਸਵਾਰਿਆ
0: ਨਾਨਕ ਅਨੰਦ ਅਨੰਦ ਗੁਰੂ ਤੇ ਜਾਣਿਆ
2: ਬਾਬਾ ਜਿਸੂ ਦੇ ਸੋਈ ਜਨ ਪਾਵੇ
0: ਤਾਂ ਸੋ ਜਨ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰੀ

0: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ
1: ਨਾਨਕ ਮਨ ਪਿਆਰੇ ਤੂੰ ਸਦਾ ਸਚ ਸਮਾਲੇ
0: ਅਗਮ ਗੋਚਰਾ ਤੇਰਾ ਅੰਤ ਨ ਪਾਇਆ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਪ ਵਖਾਣੇ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕਿਹੜੀ ਬਿਖਮ ਮਾਰਗ ਚੱਲਣਾ ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਕਹੇ ਨਾਨਕ ਚਾਲ ਭਗਤਾਂ ਝੁਕੋ ਜੁਗ ਨਿਰਾਲੀ ਜਿਵ ਤੂੰ ਚਲਾਹੈ ਤਵੇ ਚਲਹਿ ਜਿਨਾ ਮਾਰਗ ਪਾਵੈ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੈ
1: ਨਾਨਕ ਸੱਚੇ ਸਾਹਿਬ ਜੋ ਪਾਵੇ ਤਿਵੇ ਚਲਾਵੇ
0: ਇਹੋ ਸੁਹੇਲਾ ਸਭ ਸੁਹਾਵਾ ਸਭ ਤੋਂ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ
1: ਪਵਿੱਤ
0: ਮਾਤਾ ਪਿਤਾ ਕੁਟੁੰਬ ਸਹਿਤ ਸੋ ਪਵਿੱਤ ਸੰਗਤ ਸਮਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
1: ਸੰਜਮ ਤੋਤਾ ਜਾਏ
0: ਮਨ ਤੋਵੋ ਸਬਦ ਲਾਗੋ ਹਰਸ਼ੋ ਰਹੋ ਚਿਤ ਲਾਏ
1: ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਿਸਾ ਇਵ ਜਾਏ
0: ਜੀਓ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਓ ਤ ਮੈਲੇ ਤਿਨੀ ਜਨਮ ਜੂਏ ਹਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
1: ਸੋਈ ਪਹੁੰਚੇ ਨਾਹੀ ਮਨਸਾ ਸਚ ਸਮਾਣੀ
0: ਜਨਮ

0: ਸੇਤੀ ਸਨਮੁਖ ਹੋਵੇ।
1: ਹੋਵੇ ਤਾਂ ਸਨਮੁਖ ਸਿੰਘ ਕੋਈ ਜਿਉ ਰਹੇ ਗੁਰ ਨਾਲੇ।
0: ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸਮਾਲੇ।
1: ਆਪ ਛੱਡ ਸਦਾ ਰਹਿ ਪੜਨੇ ਗੁਰ ਬਿਨ ਅਵਰ ਨਾ ਜਾਣੇ ਕੋਈ।
0: ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।
1: ਜੇ ਕੋ ਗੁਰ ਦੇ ਵੇ ਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ।
0: ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੇ ਵਿਵੇਕਿਆ ਜਾਏ।
1: ਅਨੇਕ ਜੀਵਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਵੇ।
0: ਮੁਕਤ ਪਾਏ ਲਾਗ ਚਰਨੀ ਸਤਗੁਰ ਸ਼ਬਦ ਸੁਣਾਏ।
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ।
0: ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ।
1: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ।
0: ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ।
1: ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰੰਗ ਬਾਣੀ।
0: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ।
1: ਸਤਗੁਰ ਬਿਨਾ ਹੋਰ ਕੱਚੀ ਹੈ ਬਾਣੀ।
0: ਬਾਣੀ ਤਾਂ ਕੱਚੀ ਸਤਗੁਰ ਬਾਜੋ ਹੋਰ ਕੱਚੀ ਬਾਣੀ।
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਗ ਵਖਾਣੀ।
0: ਹਰ ਹਰ ਨਿਤਰ ਕਰੇ ਰਸਨਾ ਕਿਹਾ ਕਛੂ ਨਾ ਜਾਣੀ।
1: ਜਿਤ ਜਿਤ ਕਾਹਰ ਲਿਆ ਮਾਇਆ ਬੋਲਣ ਪੇ ਰਵਾਣੀ।
0: ਕਹੇ ਨਾਨਕ ਸਤਗੁਰ ਬਾਜੋ ਹੋਰ ਕੱਚੀ ਬਾਣੀ।
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤੇ ਜਾਓ।
0: ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ।
2: ਸਤਿ ਮਨ ਮਿਲਿਆ ਸੱਚੇ ਲਾਇਆ ਪਾਓ।
0: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ।
2: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਬੜਾਓ।
0: ਸ਼ਿਵ ਸ਼ਕਤ ਆਪ ਉਪਾਇ ਕੇ ਕਰਤਾ ਆਪੇ ਹੁਕਮ ਵਰਤਾਏ।
2: ਹੁਕਮ ਵਰਤਾਏ ਆਪੇ ਕਹਿ ਗੁਰਮੁਖ ਸੇ ਬੁਝਾਏ।
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ।

Deus adoro.

0: ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਤੋਂ ਬਾਹਰ ਗਨੀ ਮਨਗਾਰ ਹੈ
1: ਆਜ ਬਸਿਨਾ ਨਾਗ ਨਿਰਾਤਰ ਸਰਵ ਸਮੈ ਸਭ ਕੋ ਪ੍ਰਤਪਾਲ ਹੈ
0: ਭੋਗਤ ਹੈ ਜਲ ਮੇ ਤਲ ਮੇ ਪਲ ਮੇ ਕਲ ਕੇ ਨਹੀਂ ਕਰ ਵਿਚਾਰ ਹੈ
1: ਦਿਆਲ ਦਿਆਲ ਲੋਕ ਦੇਖਦਾ ਹੈ ਪਰ ਰੇਤ ਨਹਾਰ ਹੈ
0: ਦਾਦ ਹੈ ਦੁਖ ਦੁਖਨ ਕੋ ਦਲ ਦੁਜਨ ਕੇ ਪਲ ਮੇ ਦਲ ਡਾਰ ਹੈ
1: ਖਾਂਡੇ ਖੰਡ ਪੂਜਨ ਭਾਰ ਪੂਰਨ ਪ੍ਰੇਮ ਕੀ ਪ੍ਰੀਤ ਸਮਾਰ ਹੈ
0: ਪਾਰ ਨਾ ਪਾਏ ਸਕੇ ਪਦਮਾ ਪਤ ਪਾਰ ਨਾ ਪਾਏ ਸਕੇ ਪਦਮਾ ਪਤ ਵੇਦਕ ਤੇਵ ਭੇਦ ਉਚਾਰ ਹੈ
1: ਜੋ ਜੀ ਰਾਜ ਲੋਕ ਨਰਾਜ ਕਰੋ ਗ੍ਰਹਾਰ ਕੀ ਰੋਟੀ ਨਾ ਕਰੈ
0: ਕੀਜ ਪਤੰਗ ਕਰੰਗ ਪਜੰਗਮ ਭੂਤ ਭਵਿਖ ਭਵਾਨ ਬਣਾਏ
1: ਦੇਵ ਦੇਵ ਕਪੇ ਅਪੇ ਨਾ ਭੇਵ ਲਖਿਓ ਕਮ ਸੁਨ ਪਰਮਾਏ
0: ਵੇਦ ਪੁਰਾਨਕ ਦੇਵ ਕਰਾਨ ਸੇਵਤ ਕੇ ਘਰ ਆਤਨਾਏ
1: ਪੂਰਨ ਪ੍ਰੇਮ ਪ੍ਰਭਾਵ ਬਿਨਾ ਪਾਸੋ ਕਿੰਸ਼ੀ ਪਦਮਾ ਪਰ ਪਾਏ
0: ਆਜ ਅਨੰਤ ਰਾਜ ਸਵੈਖ ਸੋ ਭੂਤ ਭਵਿਖ ਭਵਾਨ ਅਪੈ ਹੈ
1: ਅਨਵੀਰ ਰਾਜ ਮਾਪ ਲਾਗ ਲੋਕ ਸ਼ਿਦਰ ਸ਼ੈ
0: ਲੋਗਨ ਕੇ ਕਰਤਾ ਅਰਤਾ ਜਲ ਮੇ ਭਰਤਾ ਪ੍ਰਭੈ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਪੈ ਹੈ

0: ਪ੍ਰਸ਼ਾਦ ਪਾਤਸ਼ਾਹੀ ਦਿੱਤੀ ਤੋ ਪ੍ਰਸ਼ਾਦ ਚੌਪਾਈ ਪਰਣੋ ਆਦਿ ਏਕੰਕਾਰਾ ਜਨਥਲ ਮਹੀ ਅਲਕੀ ਉਹ ਪਸਾਰਾ ਸਮਾਨਾ ਰਾਮ ਰੰਗ ਜਹਿ ਇਕਸਰ ਜਾਣਾ ਰਾਗ ਰੰਗ ਜਹਿ ਰੂਪ ਨਾ
1: ਰੇਖਾ
0: ਅਲੱਗ

0: 와해 무지가 감사 와해 무지기 반대
1: 무산기 바르바르바르마 에코안칼
2: ਹਰਕਾ ਨਾਮ ਪਿਆਏ ਕਿਹੋ ਹਰਿਆ ਪਾਈ
0: ਗਰਮਲਗੰਦੇ ਪਾਈ ਆਇਓ ਸੁਆਈ
2: ਵਣ ਤੁਨ ਤ੍ਰਿਪਵਨ ਮੌਲਿਆ ਅੰਮ੍ਰਿਤ ਫਲ ਪਾਈ
0: ਮਿਲ ਸਾਧੂ ਸੁਧੂ ਪਜੈ ਲਤੀ ਸਭ ਸ਼ਾਈ ਨਾਨਕ ਸਿਮਰੇ

0: ਸ਼ੁਭ ਕਰਮੰਤ ਇਕ ਭੂ ਨਾ ਡਰੋ ਹਰ ਸਿੱਖੋ ਆਪਣੇ ਹੀ ਮਨ ਕੋ ਏ ਲਾਲ ਚੌਕਣ ਤੋਂ ਉਚਰੋ ਤਨ ਜਿਉ ਤੈ ਕੋ ਜਗ ਮੈਂ ਮੁਕਤਿ ਹਰ ਚਿਤ ਮੈਂ ਜੁਦ ਵਿਚਾਰੈ ਤੀਰਥ ਧਾਮ ਬਣਾਏ ਤਨ ਬੁੱਧ ਜਿਉ ਦੀਪਕ ਜਿਉ ਜਿਆਰੈ ਗਿਆਨੇ ਕੀ ਬੜੀ ਮਨੋਹਾਰੈ ਕਾਦਰ ਤਾਕ
1: ਬਣੇ ਕੀ ਬਣਨੀ ਮਨੋ ਹਾਥ ਲੈ ਕਾਤਰ ਤਾਕ ਦਵਾਰ ਬਾਰੈ
2: ਜਾਕੇ ਵਸ ਖਾਨ ਸੁਲਤਾਨ ਜਾਕੇ ਵਸ ਹੈ ਸਗਲ ਜਹਾਨ
3: ਜਾਕਾ ਕੀਆ ਸਭ ਜੋਏ ਤਿਸ ਤੇ ਬਾਰ ਨਾਹੀ ਕੋਏ
2: ਬੇਨਤੀ ਆਪਣੇ ਸਤਿ

ساد بخشند سدا مہربانا سبنا

ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇ ਤੁਮਰੀ ਕਿਰਪਾ ਮੈਂ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ।

ਉੱਤੇ ਆਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਲੱਛਿਆ ਰਿਆਇਤ, ਦੇਖ ਤੇਗ ਪਤੇ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੂੰ ਅਣਜਾਣ ਸਮਝ ਕੇ ਬਖਸ਼ ਲੈਣਾ, ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ।

ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਕਸਾਨੂੰ ਦੀ ਨੂਰ ਅਰਸਾਂ ਕੁਰਸਾਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਲਗਾਤਾਰ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਹਾਜ਼ਰੀ ਭਰਨ ਅਤੇ ਆਪਣੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਇਸੇ ਤਰ੍ਹਾਂ ਪ੍ਰੇਮ ਅਤੇ ਨੇਮ ਬਖਸ਼ਿਸ਼ ਕਰਦੇ ਰਹਿਣ। ਸਤਿਗੁਰੂ ਜੀ ਦੇ ਅਸਥਾਨਾਂ 'ਤੇ ਹਰ ਸ਼ਨੀਵਾਰ ਐਤਵਾਰ ਸਵੇਰੇ ਅੰਮ੍ਰਿਤ ਵੇਲੇ 3 ਵਜੇ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੋ ਜਾਂਦੇ ਹਨ ਔਰ ਨਾਲ ਹੀ ਨਾਮ ਸਿਮਰਨ ਅਭਿਆਸ ਵੀ ਚੱਲਦੇ ਹਨ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਕਿਰਪਾਲਤਾ ਕਰਕੇ ਜ਼ਰੂਰ ਹਾਜ਼ਰੀਆਂ ਭਰਿਆ ਕਰੋ, ਸਤਿਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਆਓ ਹੁਣ ਆਸਾ ਜੀ ਦੀ ਵਾਰ ਦੇ ਕੀਰਤਨ ਅਖੰਡ ਕੀਰਤਨੀ ਜਥੇ ਵੱਲੋਂ ਆਰੰਭ ਹੋਣ ਲੱਗੇ ਹਨ। ਸਤਿਗੁਰੂ ਸਾਹਿਬ ਮਹਾਰਾਜ ਜੀ ਆਪ ਕਿਰਪਾਲਤਾ ਕਰਨ, ਸਾਨੂੰ ਸਾਰਿਆਂ ਨੂੰ ਗੁਰਸਿੱਖੀ ਸਿੱਧ ਭਰੋਸਾ ਨਾਮਦਾਨ ਇਸ਼ਨਾਨ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

जन्म परमया सतगुरु जे वरदाता को नहीं।

ਵਡਿਆਈ।

ਤੂੰ ਸਾਧਨਾ ਮਾਰੀਏ ਤੇ ਵੇਹੋ ਨਾ ਪਚਾਰੀਏ ਜਿਤ ਦਰ ਗਿਆ ਹਰੀਏ ਵਿਚਾਰ।

ਵੇਖ ਨਦਰੀ ਹੇਠ ਚਲਾਇੰਦਾ ਆਪੇ ਹੀ ਕਰਮ ਕਰਾਇੰਦਾ।

ਸਾਰ ਦੁਨੀਆਂ ਅੰਦਰ ਫੈਲ, ਅੱਠ ਸਰ ਤੀਰਥ ਜੇ ਨਾਵੇ ਉਤਰੇ ਨਾ ਹੀ ਮੈਲ, ਜਿਨ ਪੜ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿੰਨ ਨੇਹੋ ਲੱਗਾ ਰੱਬ ਸੇ

ਸੋ ਸਾਹਿਬ ਸਦਾ ਸੰਭਾਲੀਐ ਸਾਕਾਲ ਬੁਰੀ ਕਿਉਂ ਕਾਲੀਐ ਦੇ ਲੰਮੀ ਨਰਨ ਹਾਲੀਐ ਦੇਹਾ ਪਾਸਾ ਢਾਲੀਐ

ਜਸ ਕਿਰਪਾ

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮਨ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰ, ਕੋਈ ਨਾ ਜਾਣ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜੁਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੇ ਆਏ ਘਰ ਨਾਉਣੇ ਦੇ ਆਵੈ ਧਾਏ, ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਅਤੇ ਗਵਾਹੀ ਦੇ ਕਿਨ ਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ।

ਤਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੀ ਪਿਤਾਪ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ।

ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਪ੍ਰਲੋਕ ਸਿੰਘ ਬੀਬੀ ਦਰਸ਼ਨ ਕੌਰ ਸਤਿਗੁਰੂ ਜੀਓ ਸਮੂਹ ਪਰਿਵਾਰ ਵੱਲੋਂ ਆਪਣੇ ਬੇਟੀ ਕਮਲਜੀਤ ਕੌਰ ਦੀ ਤੰਦਰੁਸਤੀ ਪਰਮਜੀਤ ਸਿੰਘ ਦੀ ਤੰਦਰੁਸਤੀ ਦੇ ਸੰਬੰਧ ਵਿੱਚ ਅਰਦਾਸ ਬੇਨਤੀ ਕੀਤੀ ਸੀ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ, ਤੰਦਰੁਸਤੀਆਂ ਬਖਸ਼ੀਆਂ। ਸ਼ੁਕਰਾਨੇ ਵਜੋਂ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਲੰਗਰ ਸੇਵਾ ਪ੍ਰਾਪਤ ਕੀਤੀ। ਸਤਿਗੁਰੂ ਜੀਓ ਕਿਰਪਾਲਤਾ ਕੀਤੀ ਆਪ ਜੀ ਦਾ ਕੋਟਾਨਕੋਟ ਸ਼ੁਕਰਾਨਾ ਪਰਿਵਾਰ ਨੂੰ ਚੜ੍ਹਦੀ ਕਲਾ ਤੰਦਰੁਸਤੀ ਗੁਰਸਿੱਖੀ ਸਿਦਕ ਬਖਸ਼ਣਾ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਰਦਾਰ ਅਮਰਜੀਤ ਸਿੰਘ ਜੀ ਦੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੈਂਗੇ ਖੁਆਰ ਹੋਏ ਸਭ ਮਿਲੈਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੁਣ ਬੇਦ ਬਿਰੰਚ ਵਿਚਾਰ ਰਹਿਓ, ਹਰ ਜਾਪ ਨਾ ਛਾਡਿਓ ਏਕ ਘੜੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜੁਨ ਮਾਹਿ ਤਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜੁਨ ਮਾਹਿ ਤਰੀ। ਸੋ ਕਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਇ, ਦਰਸਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ, ਤੁਦਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦ ਸਾਹ, ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵੇਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਬੁੱਧ ਬਿਨ ਦੂਜਾ ਨਾਹੀ ਕੋਏ। ਤੂੰ ਕਰਤਾਰ ਕਰਹਿ ਸੋ ਹੋਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿਲੰਗ ਘਰ ਦੂਜਾ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

0: ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਦੇ ਪਿਆਰੇ ਸਾਧ ਸੰਗਤ ਜੀਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੁਣਾਮ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਹਰ ਸ਼ਨੀਵਾਰ ਅਤੇ ਐਤਵਾਰ ਦੀ ਤਰ੍ਹਾਂ, ਜਿਸ ਤਰ੍ਹਾਂ ਅੰਮ੍ਰਿਤ ਵੇਲੇ ਸੰਗਤਾਂ 3 ਵਜੇ ਤੋਂ ਲੈ ਕੇ 4:30 ਤੱਕ ਨਾਮ ਸਿਮਰਨ ਅਭਿਆਸ ਸ੍ਰੀ ਸੁਖਨੀ ਸਾਹਿਬ ਦੇ ਪਾਠ ਸੰਗਤੀ ਰੂਪ ਦੇ ਵਿੱਚ ਕਰਦੇ ਹਨ ਸੰਗਤਾਂ, ਇਸੇ ਤਰ੍ਹਾਂ ਆਪ ਸੰਗਤਾਂ ਨੇ ਅੱਜ ਵੀ ਇਸੇ ਤਰ੍ਹਾਂ ਹਾਜ਼ਰੀਆਂ ਭਰੀਆਂ ਨੇ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਹੋਏ, ਸੰਗਤੀ ਰੂਪ ਦੇ ਵਿੱਚ ਆਪ ਸੰਗਤਾਂ ਨੇ ਨਿਤਨੇਮ ਸਰਵਣ ਕੀਤਾ ਅਤੇ ਗੁਰਬਾਣੀ ਦਾ ਜਾਪ ਕੀਤਾ। ਸੰਪੂਰਨ ਆਸਾ ਜੀ ਦੇ ਵਾਰਦ ਕੀਰਤਨ, ਅਖੰਡ ਕੀਰਤਨੀ ਜਥੇ ਪਾਸੋਂ ਆਪ ਸੰਗਤਾਂ ਨੇ ਸਰਵਣ ਕੀਤੇ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਦੇ ਵਿੱਚ ਵਸਾਉਣ। ਸਮੂਹ ਸੰਗਤਾਂ ਨੂੰ ਸਤਿਗੁਰੂ ਆਪਣੇ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।